ਬਾਜੋਂ ਸੱਚੇ ਨਾਮ ਦੇ ਹੋਰ ਕਰਾਂ ਮਾਤ, ਅਸਾਂ ਤੇ ਨਾਹੀਂ ਬਸਤਰ ਪੈਰੋ ਅਗਨ ਕੇ। ਬਾਬੇ ਨੇ ਆਖਿਆ ਸਿੱਧੋ, ਬੇਸ਼ੱਕ ਕੋਈ ਇਤਨੀ ਯੋਗ ਤਪੱਸਿਆ ਕਰ ਲਵੇ ਕਿ ਅਗਨ ਦੇ ਬਸਤਰ ਪੈਰ ਲਵੇ, ਇਤਨੇ ਤੰਤਰ ਮੰਤਰ ਦਾ ਜਾਣੂ ਹੋ ਜਾਵੇ। ਬਰਫ ਹਿਮਾਲੇ ਮੰਦਰ ਛਾਈ, ਹਿਮਾਲੇ ਪਰਬਤ ਤੇ ਆਪਣਾ ਘਰ ਬਣਾ ਲਵੇ, ਤੇ ਜਦੋਂ ਉਸ ਨੂੰ ਭੁੱਖ ਲੱਗੇ ਲੋਹੇ ਦੀ ਰਸੋਈ ਕਰੇ, ਭਾਵ ਰੋਟੀ ਦੀ ਥਾਂ ਤੇ ਲੋਹਾ ਚਬਾਉਣ ਲੱਗ ਜਾਵੇ, ਏਡੀਆਂ ਰਿੱਧੀਆਂ ਸਿੱਧੀਆਂ ਆ ਜਾਣ। ਕਰੈ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ, ਸਾਰੀ ਧਰਤੀ ਨੂੰ ਨੱਥ ਪਾ ਲਵੇ, ਏਵਡ ਕਰੀ ਵਿਥਾਰ ਕੋ ਸਗਲੀ ਧਰਤੀ ਹੱਕੀ ਜਾਈ, ਤੋਲੀ ਧਰਤ ਆਕਾਸ਼ ਦੋਏ ਪਿੱਛੇ ਸ਼ਾਬੇ ਟੰਕ ਚੜਾਈ। ਐਡੀ ਕਰਾਮਾਤ ਦਾ ਮਾਲਕ ਬਣ ਜਾਵੇ, ਧਰਤੀ ਤੇ ਆਕਾਸ਼ ਨੂੰ ਤੋਲ ਕੇ ਦੱਸ ਦੇਵੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਬਲ ਰੱਖਾਂ ਆਪ ਵਿੱਚ, ਫਿਰ ਇਹ ਬਲ ਆਪਣੇ ਵਿੱਚ ਵੀ ਹੋਵੇ, ਜੇ ਜਿਹਦੇ ਸਿਰ ਤੇ ਹੱਥ ਰੱਖੇ ਇਹ ਬਲ ਉਹਦੇ ਵਿੱਚ ਵੀ ਆ ਜਾਵੇ। ਏਡੀ ਵੱਡੀ ਸਮਰੱਥਾ ਦਾ ਮਾਲਕ ਬੇਸ਼ੱਕ ਕੋਈ ਬਣ ਜਾਵੇ, ਤੇ ਹਜ਼ੂਰ ਕਹਿੰਦੇ ਹਨ ਬਿਨਾ ਨਾਮ ਤੋਂ ਇਹ ਸੱਚ ਨਾਮ ਬਿਨ ਬਾਦਰ ਸ਼ਾਹੀ। ਇੱਕ ਬਦਲਾਂ ਦੀ ਛਾਂ ਹੈ ਜਿਹੜੀ ਕਦੇ ਇੱਕ ਥਾਂ ਤੇ ਟਿਕਦੀ ਨਹੀਂ, ਜਿਹਦੀ ਕੋਈ ਵੈਲਿਊ ਨਹੀਂ ਹੁੰਦੀ। ਇਸ ਲਈ ਹਜ਼ੂਰ ਨੇ ਕਿਹਾ ਬਈ ਇਹ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ। ਆਖਿਆ ਜੇ ਮਨੁੱਖਾ ਜਨਮ ਸਫਲ ਕਰਨਾ ਹੈ ਤਾਂ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿੱਤ ਛੂਟੈ। ਐਸੇ ਸੱਚ ਦੇ ਬਚਨ ਜਦੋਂ ਸਿੱਧਾਂ ਨੇ ਸੁਣੇ, ਮਨ ਨੂੰ ਹਲੂਣਾ ਵੱਜਿਆ, ਤਾਂ ਫਿਰ ਉਹੀ ਸਿੱਧ ਜਿਹੜੇ ਬੜੇ ਕ੍ਰੋਧਿਤ ਹੋ ਰਹੇ ਸਨ, ਗੁਰੂ ਨਾਨਕ ਸੱਚੇ ਪਾਤਸ਼ਾਹ

ਜਿਹਦੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਗਏ ਸਨ ਨਾ, ਅਚਲ ਬਟਾਲੇ, ਇਹ ਸਾਰੇ ਦੇ ਸਾਰੇ ਸਿੱਧ ਜਦੋਂ ਬਾਬਾ ਜੀ ਦੇ ਚਰਨਾਂ ਤੇ ਆ ਕੇ

ਬਾਦਸ਼ਾਹ ਜੀ ਦੇ ਮਹਾਨ ਆਗਮਨ ਨੇੜੇ ਆ ਰਿਹਾ ਹੈ। ਇਹ ਦਿਨ, ਇਹ ਰਾਤਾਂ, ਇਹ ਬਖਸ਼ਿਸ਼ਾਂ ਦੇ ਸਮੇਂ ਹਨ। ਇਸ ਨੂੰ ਜਪ ਜਪ ਕੇ ਅਸੀਂ ਸਫਲ ਕਰਨਾ। ਹੋ ਸਕਦਾ ਹੈ ਇਹਨਾਂ ਦਿਨਾਂ ਦਾ ਅੰਮ੍ਰਿਤ ਵੇਲੇ ਜਾਗਿਆ ਹੋਇਆ ਗੁਰੂ ਨਾਨਕ ਸਾਨੂੰ ਸਦਾ ਲਈ ਅੰਮ੍ਰਿਤ ਵੇਲਾ ਦੇ ਦੇਵੇ। ਜੋ ਸਿੱਧਕ ਸ਼ਰਧਾ ਪਿਆਰ ਦੇ ਨਾਲ ਭਾਈ ਕੀਰਤਨ ਵਿੱਚ ਜੁੜਦਾ, ਕੀਰਤਨ ਦੀ ਸਮਾਧੀ ਲਾਉਂਦਾ, ਇਹ ਜਪਾਂ ਸਿਰ ਜਪ ਹੈ, ਤਪਾਂ ਸਿਰ ਤਪ ਹੈ। ਕਿਤਨਾ ਵੀ ਕਠੋਰ ਹਿਰਦਾ ਹੋਵੇ, ਅੱਜ ਇਸ ਤਰ੍ਹਾਂ ਸਿੱਧਾਂ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਗੁਰੂ ਨਾਨਕ ਜਿਸ ਨੇ ਇੱਕ ਵੇਰਾ ਵੀ ਤੈਨੂੰ ਧੰਨ ਕਿਹਾ ਨਾ, ਉਹ ਜਨਮ ਮਰਨ ਤੋਂ ਰਹਿਤ ਹੋ ਗਿਆ। ਇਸ ਲਈ ਜਗਤ ਦੇ ਗੁਰੂ ਹਨ ਕੌਣ? ਪਿਆਰ

ਕਿਉਂਕਿ ਮਨੁੱਖਾ ਜਨਮ ਮਿਲਿਆ ਤੈਨੂੰ ਵਾਅਦਾ ਕਰਕੇ ਆਏ ਸਾਂ ਕਿ ਹੇ ਨਿਰੰਕਾਰ ਇਸ ਕੁੰਭੀ ਨਰਕ ਵਿੱਚੋਂ ਸਾਨੂੰ ਕੱਢ ਲੈ ਜਮ ਜਮ ਮਰੈ ਮਰੈ ਫਿਰ ਜੰਮੇ ਬਹੁਤ ਸਜਾਏ ਪਈ ਹੈ ਦੇਸ਼ ਲੰਮੇ ਇੱਕ ਵਾਰਾ ਸਾਨੂੰ ਮਨੁੱਖਾ ਜਨਮ ਬਖਸ਼ ਦੇ ਅਸੀਂ ਤੇਰਾ ਨਾਮ ਜਪਾਂਗੇ ਤੇਰੀ ਬੰਦਗੀ ਕਰਾਂਗੇ ਤੇਰੇ ਸਿਮਰਨ ਵਿੱਚ ਸਵਾਸ ਸਫਲ ਕਰਾਂਗੇ ਜਿਵੇਂ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ ਹਵਾਏ ਬੰਦਗੀ ਆਵਰਦ ਦਰ ਵਜੂਦ ਮਰਾ ਵਗਰਨ ਹੈ ਜ਼ੌਕੇ ਚੁਣੀ ਆਮਦਨ ਨਬੂਦ ਮਰਾ ਕਿ ਹੇ ਨਿਰੰਕਾਰ ਤੇਰੇ ਭਜਨ ਦੀ ਤੇਰੇ ਸਿਮਰਨ ਦੀ ਸਿੱਕੀ ਸਾਨੂੰ ਸਰੀਰ ਵਿੱਚ ਲਿਆਈ ਹੈ ਜੇ ਇੱਥੇ ਆ ਕੇ ਅਸੀਂ ਸਿਮਰਨ ਨਾ ਕੀਤਾ ਤੇਰੀ ਬੰਦਗੀ ਨਾ ਕੀਤੀ ਤਾਂ ਫਿਰ ਆਉਣ ਦਾ ਮਨੋਰਥ ਕੀ

ਭਾਈ ਸਾਹਿਬ ਨੰਦ ਲਾਲ ਜੀ ਤੇ ਕਲਗੀਧਰ ਪਾਤਸ਼ਾਹ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਕਹਿਣ ਲੱਗੇ, ਨੰਦ ਲਾਲ ਤੂੰ ਕਦੇ ਕੁਝ ਨਹੀਂ ਮੰਗਿਆ ਤੇ ਸਾਡਾ ਜੀ ਕਰਦਾ ਕੁਝ ਮੰਗ। ਕੁਝ ਤਾਂ ਮੰਗ। ਭਾਈ ਸਾਹਿਬ ਕਹਿੰਦੇ ਨੇ ਜਿਹਦਾ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਵੇ, ਕੋਟ ਬ੍ਰਹਿਮੰਡਾਂ ਦਾ ਮਾਲਕ ਹੋਵੇ, ਉਸ ਬੱਚੇ ਨੂੰ ਮੰਗਣ ਦੀ ਕੀ ਲੋੜ ਹੈ। ਨੌ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬਾਸ਼ੇ ਸੋ ਲੈਸ਼। ਨੰਦ ਲਾਲ ਕੁਝ ਤਾਂ ਮੰਗ। ਤਾਂ ਭਾਈ ਸਾਹਿਬ ਦੇ ਨੈਣ ਕਟੋਰੇ ਭਰ ਆਏ ਤੇ ਫਿਰ ਆਪਨੇ ਕੋਈ ਦੁਨਿਆਵੀ ਪਦਾਰਥ ਨਹੀਂ ਮੰਗਿਆ। ਆਖਿਆ ਦੀਦਿਆਂ ਨੂੰ ਦੇ ਰਸ ਦੀਦਾਰ ਦਾ, ਇਹਨਾਂ ਅੱਖਾਂ ਨੂੰ ਦੀਦਾਰ ਦਾ ਰਸ ਬਖਸ਼ ਦੇ, ਕਿਉਂਕਿ ਮੇਰੀਆਂ ਅੱਖਾਂ ਤੇਰਾ ਦਰਸ਼ਨ ਤਾਂ ਕਰਦੀਆਂ ਹਨ, ਇਹਨਾਂ ਵਿੱਚ ਰਸ ਨਹੀਂ ਹੈ, ਉਹ ਤੇਰੀ ਕਿਰਪਾ ਦੁਆਰਾ ਪ੍ਰਾਪਤ ਹੋ ਸਕਦਾ। ਅਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਗੁਰੂ ਦੇ ਦਰਸ਼ਨ ਕਰਦੇ ਹਾਂ, ਪਰ ਰਸ ਮਾਣਨਾ ਇੱਕ ਅਮੋਲਕ ਤਾਤ ਹੈ। ਰਸ ਮਾਣਨਾ ਇਹ ਇੱਕ ਉੱਚੀ, ਸਾਰਿਆਂ ਤੋਂ ਉੱਚੀ ਦਾਤ ਹੈ ਜੋ ਭਾਈ ਸਾਹਿਬ ਮੰਗ ਰਹੇ ਹਨ। ਦੀਦੇ ਅੰਬਰਾ ਲਜ਼ਤੇ ਦੀਦਾਰ ਬਖਸ਼, ਸ਼ੀਨਾ ਅੰਬਰਾ ਮਗਜਨੇ ਇਸ਼ਰਾਰ ਬਖਸ਼, ਈ ਦਿਲੇ ਬਿਰਿਆਮ ਮਾਰਾ ਸ਼ੌਕ ਦੇ ਦਰ ਗਲੂਯਮ ਬੰਦਗੀ ਰਾ ਤੌਕ ਦੇ, ਹਿਜਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸ਼ਰੇ ਮੂਯਮ ਜ਼ੁਬਾਂ ਕੁਨ ਅਜ ਕਰਮ ਤਾਂ ਬਿਗੋਇਦ ਵਸਵ ਹਕਰਾ ਦਮ ਬਾਦਮ। ਆਖਿਆ ਦੀਦਿਆਂ ਨੂੰ ਦੇ ਰਸ ਦੀਦਾਰ ਦਾ, ਹੋਰ ਕੀ ਮੰਗਦਾ ਹੈ। ਆਖਿਆ ਜਿਹਦੇ ਜਿੱਥੇ ਇਹਨਾਂ ਅੱਖਾਂ ਨੂੰ ਰਸ ਬਖਸ਼, ਤੇਰੇ ਦਰਸ਼ਨਾਂ ਤੋਂ ਪੂਰਨ ਲਾਭ ਉਠਾ ਸਕਣ, ਉੱਥੇ ਸੀਨਾ ਬਣੇ ਘਰ ਭਗਤ ਤੇ ਭੰਡਾਰ ਦਾ, ਇਹ ਸੀਨਾ ਭਗਤੀ ਦਾ ਭੰਡਾਰ ਬਣ ਜਾਵੇ। ਇਹ ਨਿਰੰਕਾਰ ਸਾਡਾ ਸੀਨਾ ਤਾਂ ਦੁਨਿਆਵੀ ਗੱਲਾਂ ਦੇ ਨਾਲ ਭਰਿਆ ਪਿਆ, ਨਿੰਦਿਆ ਚੁਗਲੀ ਨਾਲ ਭਰਿਆ ਪਿਆ, ਕਾਰਾਂ ਵਿਹਾਰਾਂ ਦੇ ਖਿਆਲਤਾਂ ਨਾਲ ਭਰਿਆ ਪਿਆ, ਦੁਨੀਆਂ ਦੀਆਂ ਚਿੰਤਾਵਾਂ ਨਾਲ ਭਰਿਆ ਪਿਆ। ਤੇਰੀ ਕਿਰਪਾ ਹੋ ਜਾਏ ਤੇ ਫਿਰ ਇਹ ਭਗਤੀ ਦਾ ਭੰਡਾਰ ਬਣ ਸਕਦਾ ਹੈ। ਸੀਨਾ ਬਣੇ ਘਰ ਭਗਤ ਤੇ ਭੰਡਾਰ ਦਾ, ਪੁੱਜ ਚੁੱਕੇ ਦਿਲ ਮੈਂਡੜੇ ਨੂੰ ਪ੍ਰੇਮ ਲਾ, ਮੇਰਾ ਮਨ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਪੁੱਜ ਚੁੱਕਿਆ, ਇਸ ਨੂੰ ਪ੍ਰੇਮ ਲਾ ਤੇਰੇ ਚਰਨਾਂ ਨਾਲ ਜੁੜ ਸਕੇ। ਪੁੱਜ ਚੁੱਕੇ ਦਿਲ ਮੈਂਡੜੇ ਨੂੰ ਪ੍ਰੇਮ ਲਾ, ਬੰਦਗੀ ਦਾ ਤੌਕ ਮੇਰੇ ਗਲੇ ਪਾ। ਉਹ ਕੂਕਰ ਮਾਲਕ ਦਾ ਅਖਵਾਉਂਦਾ, ਜਿਸ ਕੂਕਰ ਦੇ ਗਲ ਵਿੱਚ ਪਟਾ ਹੋਵੇ। ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਮੇਰੇ ਗਲ ਵਿੱਚ ਵੀ ਪਟਾ ਪਾ ਦੇ, ਕਿਹੜਾ ਸ਼ਵਾਸਾਂ ਦੇ ਅੰਦਰ ਬਾਹਰ ਆਂਦਿਆਂ ਜਾਂਦਿਆਂ ਚਿੱਤ ਆਵੇ ਸ਼੍ਰੀ ਵਾਹਿਗੁਰੂ, ਸਾਸ ਗ੍ਰਾਸ ਮੈਂ ਤੇਰਾ ਸਿਮਰਨ ਕਰਦਾ ਰਹਾਂ, ਸ਼ਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਕੋਈ ਸ਼ਵਾਸ ਖਾਲੀ ਨਾ ਜਾਵੇ, ਕਿਰਪਾ ਕਰ। ਮੈਂ ਤੇਰੇ ਦਰ ਦਾ ਕੂਕਰ ਹਾਂ ਤੇ ਬੰਦਗੀ ਦਾ ਪਟਾ ਮੈਨੂੰ ਪਾ ਦੇ, ਬੰਦਗੀ ਦਾ ਤੌਕ ਮੇਰੇ ਗਲੇ ਪਾ, ਹਿਜ਼ਰ ਮੇਰੇ ਵਿੱਚ ਵਸਲ ਦਾ ਸ਼ੌਕ ਭਰ, ਬੇਸ਼ੱਕ ਤੇਰੇ ਮੁਬਾਰਕ ਦਰਸ਼ਨ ਹੁੰਦੇ ਰਹਿਣ ਪਰ ਭੁੱਖ ਨਾ ਮਿਟੇ। ਇਸ ਸਰੀਰ ਦੇ ਜਿਤਨੇ ਰੋਮ ਹਨ ਇਤਨੀਆਂ ਅੱਖਾਂ ਲਾ ਦੇ, ਇੰਨੀਆਂ ਅੱਖਾਂ ਨਾਲ ਵੀ ਤੇਰੇ ਦਰਸ਼ਨ ਕਰਕੇ ਰੱਜਾ ਨੇ ਏਡਾ ਪਿਆਰ ਦੇ। ਮੇਰੇ ਸਰੀਰ ਦੇ ਜਿਤਨੇ ਰੋਮ ਹਨ ਇੰਨੀਆਂ ਜੀਭਾਂ ਲਾ ਦੇ, ਇੰਨੀਆਂ ਜੀਭਾਂ ਨਾਲ ਵੀ ਤੇਰੀ ਸਿਫਤ ਸਲਾਹ ਕਰਕੇ ਰੱਜਾ ਨਾ, ਹਰ ਵੇਲੇ ਤੇਰੀਆਂ ਸਿਫਤਾਂ ਵਿੱਚ ਜੁੜਿਆ ਰਹਾਂ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਹਿਜ਼ਰ ਮੇਰੇ ਵਿੱਚ ਵਸਲ ਦਾ ਸ਼ੌਕ ਭਰ, ਇਸ ਬੁੱਢੇ ਤਨ ਮੈਂਡੜੇ ਤੇ ਫਜ਼ਲ ਕਰ। ਕੋਈ ਭਾਈ ਸਾਹਿਬ ਬੁੱਢੇ ਨਹੀਂ ਸਨ, ਨੌਜਵਾਨ ਅਵਸਥਾ ਸੀ ਆਪ ਦੀ ਜਦੋਂ ਗਏ ਹਨ, ਪਰ ਆਪਨੇ ਇਹ ਖਿਆਲ ਪ੍ਰਗਟ ਕੀਤਾ ਕਿ ਹੇ ਕਲਗੀਧਰ ਪਾਤਸ਼ਾਹ, ਮੈਂ 84 ਦੇ ਗੇੜਿਆਂ ਵਿੱਚੋਂ ਭਟਕਦਾ ਭਟਕਦਾ ਧੱਕੇ ਖਾਂਦਾ, ਤੂੰ ਕਿਰਪਾ ਕੀਤੀ, ਰਹਿਮਤ ਕੀਤੀ, ਸੋਹਣਾ ਮਨੁੱਛਾ ਜਨਮ ਬਖਸ਼ਿਆ, ਤੇ ਫਿਰ ਵੱਡੀ ਕਿਰਪਾ ਹੋਈ ਕਿ ਤੇਰੇ ਜੈਸਾ ਗੁਰੂ ਮਿਲ ਗਿਆ ਮੈਨੂੰ। ਕਿਉਂਕਿ ਜਿਤਨੇ ਤੱਕ
ਪੁਰਬਲੇ ਕਰਮ ਚੰਗੇ ਨਾ ਹੋਣ ਉਤਨੇ ਤੱਕ ਪੂਰਨ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੂਰਬਲੇ ਕਰਮਾਂ ਦੇ ਅੰਕੁਰ ਬ੍ਰਿਸ਼ ਬਾਅਦ ਵਿੱਚ ਬਣਦਾ ਹੈ, ਫਲ ਬਾਅਦ ਵਿੱਚ ਲੱਗਦੇ ਹਨ, ਪਹਿਲੇ ਅੰਕੁਰ ਉੱਗਦੇ ਹਨ, ਬੂਟੇ ਉੱਗਦੇ ਹਨ। ਆਖਿਆ ਜਿਨ੍ਹਾਂ ਦੇ ਪੂਰਬਲੇ ਕਰਮ ਦੇ ਅੰਕੁਰ ਫੁੱਟਦੇ ਹਨ ਉਹਨਾਂ ਨੂੰ ਫਿਰ ਰਸਕ ਬੈਰਾਗੀ ਗੁਰੂ ਮਿਲ ਜਾਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਕਿਉਂਕਿ ਮੇਰਾ ਬੈਰਾਗ ਵੀ ਗ੍ਰਸਤ ਛਡਾ ਦਿੰਦਾ, ਸੰਸਾਰ ਛਡਾ ਦਿੰਦਾ, ਤੇ ਨਿਰਾ ਰਸਕ ਜਿਹੜਾ ਹੈ ਉਹ ਨਰਕਾਂ ਵਿੱਚ ਪੈ ਜਾਂਦਾ, ਸਾਰਿਆਂ ਰਸਾਂ ਵਿੱਚ ਫਸ ਜਾਂਦਾ। ਨਹੀਂ, ਰਸਕ ਵੀ ਤੇ ਬੈਰਾਗੀ ਵੀ, ਤੇਰੇ ਨਾਮ ਦਾ ਰਸ ਵੀ ਮਾਣੇ ਤੇ ਮਾਇਆ ਵਿੱਚ ਰਹਿੰਦਿਆਂ ਸੰਸਾਰ ਵਿੱਚ ਵਿਚਰਦਿਆਂ ਮਾਇਆ ਤੋਂ ਨਿਰਲੇਪ ਰਹਿਣਾ, ਇਸ ਨੂੰ ਬੈਰਾਗੀ ਕਹਿੰਦੇ ਹਨ। ਆਖਿਆ ਇਹ ਰਸਕ ਬੈਰਾਗੀ ਗੁਰੂ ਦੀ ਉਦੋਂ ਹੀ ਪ੍ਰਾਪਤੀ ਹੁੰਦੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਫਿਰ ਰਸਕ ਬੈਰਾਗੀ। ਅਸੀਂ ਵੱਡਿਆਂ ਭਾਗਾਂ ਵਾਲੇ ਹਾਂ, ਸਾਨੂੰ ਤੇਰੇ ਜੈਸਾ ਰਸਕ ਬੈਰਾਗੀ ਗੁਰੂ ਮਿਲ ਗਿਆ। ਹੇ ਕਲਗੀਧਰ ਪਾਤਸ਼ਾਹ, ਕਿਰਪਾ ਕਰ ਕਿ ਇਸ ਬੁੱਢੇ ਤਨ ਮੈਂਡੜੇ ਤੇ ਫਜ਼ਲ ਕਰ, 84 ਦੇ ਗੇੜਿਆਂ ਵਿੱਚੋਂ ਘੁੰਮ ਘੁੰਮ ਕੇ ਰੂਹ ਤੇਰੇ ਚਰਨਾਂ ਵਿੱਚ ਪੁੱਜੀ ਹੈ, ਕਿਤੇ ਫਿਰ ਨਾ 84 ਦੇ ਗੇੜੇ ਵਿੱਚ ਪੈ ਜਾਵੇ। ਇਸ ਲਈ ਇਸ ਤੇ ਫਜ਼ਲ ਕਰ, ਰਹਿਮ ਕਰ, ਇਹ ਤੇਰੇ ਚਰਨਾਂ ਵਿੱਚ ਜੁੜੀ ਰਹੇ, ਇਸ ਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰਨਾ ਕਦੇ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ। ਆਖਰੀ ਤੁਕਾਂ ਵਿੱਚ ਭਾਈ ਸਾਹਿਬ ਨੰਦ ਲਾਲ ਜੀ ਨੇ ਮੰਗਿਆ ਕਿ ਜਿਤਨੇ ਮੇਰੇ ਸਰੀਰ ਦੇ ਰੋਮ ਹਨ ਓਨੀਆਂ ਜੀਭਾਂ ਲਾ ਦੇ, ਕਿਉਂਕਿ ਮੇਰੀ ਉਮਰ ਛੋਟੇਰੀ ਹੈ, ਦਿਨ ਰਾਤ ਛੋਟੇ ਹਨ, ਤੇਰੀਆਂ ਸਿਫਤਾਂ ਬੇਅੰਤ ਹਨ। ਇਹ ਕਲਗੀਧਰ ਪਾਤਸ਼ਾਹ, ਜਿਤਨੇ ਮੇਰੇ ਸਰੀਰ ਦੇ ਰੋਮ ਹਨ ਇਹਨਾਂ ਨੂੰ ਜੀਭਾਂ ਲਾ ਦੇ, ਤੇ ਫਿਰ ਇੰਨੀਆਂ ਜੀਭਾਂ, ਹਜ਼ੂਰ ਕਹਿੰਦੇ ਨੇ ਇੰਨੀਆਂ ਜੀਭਾਂ ਨਾਲ ਕੀ ਕਰੇਗਾ ਆਨੰਦ ਲਾਲ। ਤਾਂ ਭਾਈ ਸਾਹਿਬ ਆਨੰਦ ਲਾਲ ਜੀ ਕਹਿੰਦੇ ਨੇ ਫਿਰ ਸਿਫਤ ਸਾਈਂ ਦੀ ਕਰਾਂ ਮੈਂ ਦਮ ਬਾ ਦਮ, ਫਿਰ ਦਮ ਬਾ ਦਮ ਮੈਂ ਤੇਰੀਆਂ ਸਿਫਤਾਂ ਕਰਾਂ, 7 ਕਰੋੜ ਰੋਮ ਜੀਭਾ ਹੋ ਜਾਣ ਤੇ ਇਹਨਾਂ ਨਾਲ ਮੈਂ ਫਿਰ ਤੇਰੀਆਂ ਸਿਫਤਾਂ ਕਰਾਂ, ਤੇ ਇੰਨੀਆਂ ਜੀਭਾਂ ਨਾਲ ਵੀ ਮੈਂ ਕੀ ਮੰਗਾਂ, ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਮੈਂ ਤੇਰਾ ਨਾਮ ਮੰਗਾਂ, ਕਿਉਂਕਿ ਦਿਲ ਦਰਿਆ ਵਿੱਚ ਲਹਿਰਾਂ ਵਗਣ ਇੱਕ ਦੂਈ ਦੇ ਅੱਗੇ। ਇਸ ਦਿਲ ਦਰਿਆ ਵਿੱਚ ਬੜੀਆਂ ਲਹਿਰਾਂ ਵਗ ਰਹੀਆਂ ਹਨ, ਕੋਈ ਲਹਿਰ ਕਿਤੇ ਤੋਰ ਦਿੰਦੀ ਹੈ, ਕੋਈ ਲਹਿਰ ਕਿਤੇ ਤੋਰ ਰਹੀ ਹੈ, ਕੋਈ ਕਿਸੇ ਰਸ ਵਿੱਚ ਫਸਿਆ ਹੋਇਆ, ਕੋਈ ਕਿਸੇ ਧੰਦੇ ਵਿੱਚ ਫਸ ਗਿਆ। ਜੇ ਤੇਰੀ ਕਿਰਪਾ ਹੋਵੇ ਕੁੱਟ ਨਾਮ ਦਾ ਇੱਕ ਪਿਆਲਾ ਮਿਲ ਜਾਵੇ ਤਾਂ ਫਿਰ ਇਹ ਲਹਿਰ ਹੀ ਚੱਲ ਪਵੇ, ਇਹ ਸਵਾਸਾਂ ਦੀ ਮਾਲਾ ਤੇਰੇ ਜਪਣ ਵਿੱਚ ਹੀ ਲੱਗ ਪਵੇ, ਕਿੱਡਾ ਚੰਗਾ ਹੋਵੇ। ਮੇਰੇ ਤੇ ਇਹ ਕਿਰਪਾ ਕਰੋ। ਦਿਲ ਦਰਿਆ ਵਿੱਚ ਲਹਿਰਾਂ ਵਗਣ ਇੱਕ ਦੂਈ ਦੇ ਅੱਗੇ, ਇੱਕ ਘੁੱਟ ਪੀ ਲੈ ਨਾਮ ਸਾਹਿਬ ਦਾ, ਤੇਰੀ ਲਹਿਰ ਉਮਰ ਦੀ ਵਗੇ, ਤੇਰੀ ਲਹਿਰ ਉਮਰ ਦੀ ਵਗੇ। ਇਸ ਲਈ ਹੇ ਨਿਰੰਕਾਰ ਮੇਰੇ ਤੇ ਕਿਰਪਾ ਕਰ, ਮੈਂ ਸੰਸਾਰ ਵਿੱਚ ਵਿਚਰਦਿਆਂ ਗ੍ਰਸਤ ਵਿੱਚ ਰਹਿੰਦਿਆਂ ਤੇਰਾ ਨਾਮ ਤੇਰਾ ਸਿਮਰਨ ਕਰਦਾ ਰਹਾਂ, ਤਾਂ ਕਿ ਮੇਰਾ ਆਉਣਾ ਸਫਲ ਹੋ ਜਾਵੇ। ਇਸ ਲਈ ਸਵਾਸਾਂ

लिखै, बिन विद्या कहाँ को पंडित, बिन अमरै कैसे राज मंडित।

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ, ਖਟਕਰਮਾ ਤੇ ਦੁੱਗਣੇ ਪੂਜਾ ਕਰਤਾ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ

ਪਿਆਰੀ ਸਾਧ ਸਿੰਘ ਜੀ, ਕਿਆ ਤੁਹਾਡਾ ਜੀ ਨਹੀਂ ਕਰਦਾ ਬਈ ਅਸੀਂ ਵੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਡੇ ਹਿਰਦੇ ਵਿੱਚ ਇਸ ਤਰ੍ਹਾਂ ਵਸ ਕਿ ਅਸੀਂ ਤੇਰੇ ਪਿਆਰ ਵਿੱਚ ਭਿੱਜ ਕੇ ਤੇਰਾ ਕੀਰਤਨ ਕਰੀਏ, ਤੇਰਾ ਕੀਰਤਨ ਸੁਣੀਏ। ਆਓ ਉਸ ਪਿਆਰ ਵਿੱਚ ਜਪੋ ਬਈ, ਜਿਸ ਪਿਆਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਮੈਂ ਤੇਰੇ ਪਿਆਰ ਵਿੱਚ ਖੋ ਜਾਵਾਂ, ਗੁਆਚ ਜਾਵਾਂ, ਤੇਰੇ ਪਿਆਰ ਵਿੱਚ ਭਿੱਜ ਕੇ ਮੈਂ ਤੇਰਾ ਕੀਰਤਨ ਕਰਾਂ, ਕਿਉਂਕਿ ਉਹੀ ਪ੍ਰਵਾਨ ਹੈ ਕੀਰਤਨ ਜਿਹੜਾ ਉਸਦੇ ਪਿਆਰ ਵਿੱਚ ਹੋ ਰਿਹਾ। ਆਤਮ ਰਸ ਜੈ ਜਾਣਹੀ ਸੋ ਹੈ ਖਾਲਸੇ ਦਾ ਸਰੂਪ ਕੀ ਹੈ, ਜਿਹੜਾ ਆਤਮ ਰਸ ਵਿੱਚ ਜੁੜਿਆ ਹੋਇਆ ਇਹਦਾ ਖਾਲਸਾ ਨਾਮ ਹੈ। ਹਰ ਵੇਲੇ ਆਤਮ ਰਸ ਵਿੱਚ ਰਹਿਣਾ। ਮਹਾਰਾਜ ਨੇ ਨਿਸ਼ਾਨੀਆਂ ਦੱਸੀਆਂ ਨੇ ਖਾਲਸੇ ਦੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੁੰਦਾ ਹੈ ਨਾ ਤਾਂ ਠਾਕੁਰ ਗਾਈਏ ਆਤਮ ਰੰਗ। ਕਿਆ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ ਜਾਂ ਤੁਸੀਂ ਸੁਣ ਰਹੇ ਹੋ, ਤਾਂ ਫਿਰ ਗੁਰੂ ਅੱਗੇ ਮਨਜ਼ੂਰ ਹੈ ਤੁਹਾਡਾ ਇੱਥੇ ਬੈਠਣਾ, ਕੀਰਤਨ ਕਰਨਾ ਔਰ ਕੀਰਤਨ ਸੁਣਨਾ। ਉਚਾਰਨ ਕਰੋ ਸ੍ਰੀ, ਉਸ ਦੇ ਰੰਗ ਵਿੱਚ ਪਿਆਰ ਵਿੱਚ ਆ ਕੇ ਆਓ ਅਸੀਂ ਵੀ ਉਸ ਪਿਆਰ ਦਾ ਕਿਨਕਾ ਮੰਗੀਏ, ਜਿਸ ਪਿਆਰ ਲਈ, ਜਿਸ ਰਸ ਲਈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਵਾਸਤੇ ਵੀ ਬੇਨਤੀ ਕਰ ਰਹੇ ਹਨ। ਉਹ ਆਪ ਤਾਂ ਪ੍ਰਤੱਖ ਹਰੀ ਦਾ ਰੂਪ ਹਨ, ਉਹਨਾਂ ਨੂੰ ਕੀ ਲੋੜ ਸੀ ਮੰਗਣ ਦੀ, ਉਹਨਾਂ ਸਾਡੇ ਲਈ ਮੰਗਿਆ, ਸਾਡੇ ਲਈ ਪੂਰਨੇ ਪਾਏ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜਾ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਤੇ ਗੁਰੂ ਨੇ ਵੀ ਸਾਨੂੰ ਇਸੇ ਤਰ੍ਹਾਂ ਅਰਦਾਸ ਕਰਨ ਦੀ ਜਾਚ ਦੱਸੀ ਹੈ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ ਮੋਰੇ ਹਿਰਦੇ ਵਸੋ। ਗੋਪਾਲ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਵਸੋ ਕਿ ਮੈਂ ਹਰ ਵੇਲੇ ਤੇਰੇ ਗੁਣ ਗਾਉਂਦਾ ਰਹਾਂ।

आज सारा कीर्तन नानक मंगे दर्श दान कृपा करो, दर्शना दी दाती मंगदे आ रहे हैं। क्योंकि जिथे दर्शना दी शिक नहीं, महाराज कहंदे ने ओ हिरदा हिरदा नहीं है, ओ हिरदा तां शमशान भूमिका दे बराबर है, उत्थे मुर्दे जलदे ही रहंदे हन शमशान भूमिका, ते ओ हिरदा ही छड़दा रहिंदा है हर वेले ईरखा बखीली दी अग विच, जिस हीए विच साईं दे मिलन दी शिक नहीं है। महाराज दा वचन है, बिरहा बिरहा आखिए, बिरहा तू ए सुल्तान भगती है, कीर्तन दी भगती है प्रधान भगती, प्रधान भगती तो जदों आत्मा उडारी लैंदी है आनंद विच आके, ते फिर अखां तो प्यार आंसू आउंदे हन, इस नूं सुल्तान भगती कहा। सात संगत बोलो श्री बिरहा बिरहा आखिए, बिरहा तू सुल्तान, जिस तन बिरहा ना पुजे सो तन जान मशान, ते जिस हीए विच सिख है, महाराज कहंदे जिस जन को प्रभ दर्श प्यासा नानक तांके, ते भाई जे दर्शन प्राप्त होवी जान, ते दर्शना दा रस नहीं प्राप्त होया तां तावी अधूरा दर्शन है। इसलिए महाराज ने कहा रस रस गुण गावो, रस रस तेरे प्यार विच भिज के, और ज्यों ज्यों तेरा दर्शन करा त्यों त्यों होर भुख बदली जावे। नहीं ते कई वेरा वस्तु मिल जाती है, चार दिन की खुशी होंदी है, फिर उस तो बाद उदा ध्यान ही खत्म हो जाता है। भाई साहब नंद लाल जी सतगुरां दे चरणां विच जदों आए ना, सेवा कीती, आप फारसी विच बड़े प्रवीण सन, बड़े लायक सन। महाराज कई वेरा उसनू अजमैश विच भी पा देंदे सन, भाई किथे तू चांदी दी कुर्सी ते बह के बच्चियां नू पढ़ाउंदा सै, ते हुण ता भाई साहब नंद लाल जी दे नैन कटोरे भर आए, ओ सच्चा पातशाह तां चांदी दी कुर्सी सी, तां आ जिथे तेरे चरण पैंदे हन ना, जमीन दा जरा जरा कीमती हीरियां मोतियां तो भी ज्यादा, करोड़ा सूरजां तो भी वध चमक पैंदा है, उचारण करो श्री। ते ए तोड़ी जिदे मस्तक ते लग जावे ना, ओ भी कुल तारक हो जांदा, तेरे चरणा दी तोड़ी एवें तो नहीं मिलती। तेरे गलियां दे कख होण दा भी जिन्हां नूं मान प्राप्त हो गया, उन्हां दियां भी इक्की कुलां तर गईआं। महाराज बड़े परेशान होए, नंद लाल तू भाई कदे कुछ मंगया नहीं, साडा जी करदा है अज मंगता सही। गुरु भी वेखदा भाई ये की लैण आए हैं, क्योंकि गुरु नानक दा दरबार है, धन गुरु ग्रंथ साहिब महाराज सारियां दियां पावना पूरियां करदे हैं। जेड़ी जेड़ी कोई पावना लैके आया ना, कई ऐसे भी मनुख आउंदे ने भाई कोई लूज पॉइंट इन्हां दा लैके आउणा है, भाई की ये करदे हन की कर, उन्हां नूं भी मिल जांदी है थां, उन्हां नूं भी परमेश्वर खाली नहीं भेजदा। ते कई आउंदे हन साचे नाम की लागे भूख, भुख लगी हुंदी है नाम दी, ते अमृत बरस रिहा हुंदा है, ते पी पी के फिर गद गद हो जांदे हन। उचारण करो श्री। जो भी कोई श्रद्धा धार के आउंदा है ना, ओ जी वस्तु परमेश्वर दे देंदा, जेहो जी किसे दी खुराक है ओहो जी मान लैंदा है। मैं बेनती कर रहा सां कि भाई साहब नूं जदों बाबा जी ने सतगुरु जी ने कहा ना नंद लाल कुछ मंग, तां भाई साहब ने कोई दुनियावी पदार्थ नहीं मंगिया, कोई धन दौलत महल माड़ियां धी पुत्र दुनिया दा मरातबा या कोई चौधर नहीं मंगी। आख्या जे तुठे हो तां दीदे अंबरा लज्जते दीदार बख्श, दीदे कहंदे न अखां नूं, ते भाई साहब नंद लाल जी कहंदे न हे कलगीधर पातशाह जे तुठा है ना तां इन्हां अखां नूं रस बख्श, ए अखां तेरा दर्शन तां कर रहियां हन पर इन्हां विच रस कोई नहीं,
ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਸਾਰੇ ਹੀ ਦਰਸ਼ਨ ਕਰ ਰਹੇ ਹਾਂ। ਦਰਸ਼ਨਾਂ ਤੋਂ ਰਸ ਮੰਨਣਾ ਇੱਕ ਅਮੋਲਕ ਦਾਤ ਹੈ, ਇੱਕ ਅਮੋਲਕ ਖਜ਼ਾਨਾ ਹੈ, ਇੱਕ ਅਮੋਲਕ ਬਖਸ਼ਿਸ਼ ਹੈ। ਗੁਰੂ ਕੇ ਸਿੱਖ ਐਸੇ ਮਹਾਂਪੁਰਖ ਸਤਪੁਰਸ਼ ਵੀ ਗੁਰੂ ਕੇ ਸਿੱਖ ਆਉਂਦੇ ਹਨ ਜੋ ਗੁਰਦੁਆਰਾ ਸਾਹਿਬ ਵਿੱਚ ਸਤ ਸੰਗਤ ਘਰ ਵਿੱਚ ਕਦਮ ਰੱਖਿਆ ਨਹੀਂ ਤੇ ਅਰਦਾਸਾਂ ਕਰਦੀਆਂ ਨੇ, ਹੇ ਵਾਹਿਗੁਰੂ ਮੈਂ ਚਿਰੀ ਵਿਛੁੰਨੇ ਰਾਮ ਰਾਜ, ਮੈਂ ਚਿਰਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜਿਆ ਹੋਇਆ, ਕਰ ਕਿਰਪਾ ਮੇਲੋ ਰਾਮ। ਆਸਾ ਦੀ ਵਾਰ ਵਿੱਚ ਪੜ੍ਹਦੇ ਹੋ ਨਾ, ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁੰਨੇ ਰਾਮ ਰਾਜ। ਏਡਾ ਪਿਆਰ ਲੈ ਕੇ ਆਉਂਦੇ ਹਨ ਤੇ ਫਿਰ ਨਾਮ ਦੀਆਂ ਚੋਲੀਆਂ ਭਰ ਕੇ ਦਾਤਾਂ ਲੁੱਟ ਕੇ ਘਰ ਨੂੰ ਜਾਂਦੇ ਹਨ, ਉਚਾਰਨ ਕਰੋ ਸ੍ਰੀ। ਆਖਿਆ ਨੰਦ ਲਾਲ ਮੰਗ ਕੀ ਮੰਗਦਾ ਹੈ ਤਾਂ ਭਾਈ ਸਾਹਿਬ ਕਹਿੰਦੇ ਨੇ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਇਹਨਾਂ ਅੱਖਾਂ ਨੂੰ ਰਸ ਬਖਸ਼, ਤੇਰੇ ਦਰਸ਼ਨਾਂ ਦਾ ਪੂਰਨ ਆਨੰਦ ਮਾਣ ਸਕਾਂ, ਬਖਸ਼ਿਸ਼ ਮਾਣ ਸਕਾਂ। ਦਰਸ਼ਨਾਂ ਦਾ ਰਸ ਮਾਣਨਾ ਅਮੋਲਕ ਦਾਤ ਹੈ। ਹਜ਼ੂਰ ਬੜੇ ਪ੍ਰਸੰਨ ਹੋਏ, ਬਈ ਵੇਖੋ ਕਿੱਡੀ ਅਮੋਲਕ ਦਾਤ ਮੰਗ ਰਿਹਾ। ਨੰਦ ਲਾਲ ਜੋ ਮੰਗਿਆ ਈ ਇਹ ਵੀ ਤੈਨੂੰ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਇਹ ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜਿਹੇ ਪ੍ਰੋਗਰਾਮ ਆਉਂਦੇ ਹਨ। ਅੱਜ ਵੀ ਐਸਾ ਥਾਂ ਥਾਂ ਤੇ ਕਲਯੁਗ ਵਰਤਿਆ ਹੋਇਆ ਕਿ ਸਤ ਸੰਗਤ ਵਿੱਚ ਵੀ ਮਨੁੱਖ ਆਉਂਦਾ ਤਾਂ ਕਈ ਮਾੜੇ ਫੁਰਨੇ ਲੈ ਕੇ ਆਉਂਦਾ, ਬਈ ਅੱਜ ਆਹ ਕਰਨਾ, ਅੱਜ ਉਹ ਕਰਨਾ, ਤੇ ਲੈਣੀ ਤਾਂ ਸੀ ਬਖਸ਼ਿਸ਼ ਗੁਰੂ ਦੀ, ਪਰ ਗੁਣਾ ਗਵਾਈ ਗੰਠੜੀ ਜਿਹੜੇ ਚਾਰ ਪੁੰਨ ਸਨ ਉਹ ਵੀ ਗਵਾ ਜਾਂਦਾ ਤੇ ਔਗਣ ਚੱਲੀ ਬਨ, ਔਗਣਾਂ ਦੀ ਪੰਡ ਚੱਕ ਕੇ ਘਰ ਨੂੰ ਜਾ ਰਿਹਾ। ਆਇਆ ਤਾਂ ਸੀ ਖੱਟਣ, ਪਰ ਸਭ ਕੁਛ ਗੁਆ ਕੇ ਜਾ ਰਿਹਾ। ਉਚਾਰਨ ਕਰੋ ਸ੍ਰੀ। ਇਸੇ ਨੂੰ ਹੀ ਮਹਾਰਾਜ ਕਹਿੰਦੇ ਨੇ ਗਰਭ ਗਲੇ, ਬੜੇ ਬੜੇ ਹੰਕਾਰੀ ਆ। ਗਰਭ ਹੁੰਦਾ ਜਿੱਥੇ ਜੀਵਨ ਬਣਦਾ ਬੱਚੇ ਦਾ, 9 ਮਹੀਨੇ ਮਾਤਾ ਦੇ ਪੇਟ ਵਿੱਚ ਬੱਚੇ ਦਾ ਜੀਵਨ ਬਣਦਾ, ਤੇ ਕਈ ਐਸੇ ਵੀ ਬੱਚੇ ਆਉਂਦੇ ਹਨ ਜਿਹੜੇ ਮਾਤਾ ਦੇ ਗਰਭ ਵਿੱਚ ਹੀ ਗਲ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਈ ਵਾਰਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਵੀ, ਤੇ ਜੇ ਗੁਰੂ ਤੇ ਭਾਵਨਾ ਨਹੀਂ ਬਣੀ, ਸਤਿਕਾਰ ਨਹੀਂ ਬਣਿਆ, ਸਤ ਸੰਗਤ ਵਿੱਚ ਵਿਘਨ ਪਾਉਣ ਦੀਆਂ ਵੀ ਉਹ ਤਾਂ ਸੋਚ ਰਿਹਾ, ਮਹਾਰਾਜ ਕਹਿੰਦੇ ਨੇ ਉਹ ਗਰਭ ਵਿੱਚ ਹੀ ਗਲ ਗਏ ਹਨ। ਉਚਾਰਨ ਕਰੋ ਸ੍ਰੀ। ਨੰਦ ਲਾਲ ਜੀ ਵੀ ਇਹ ਦਾਤ ਮੰਗਦੇ ਹਨ ਕਿ ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਹਨ ਨਾ, ਇਹ ਦੂਰ ਹੋ ਜਾਣ, ਤੇਰੇ ਮਿਲਣ ਦੀ ਸ਼ਿਕ ਰਹਿ ਜਾਏ। ਉਚਾਰਨ ਕਰੋ ਸ੍ਰੀ। ਤੇਰੇ ਸਿਮਰਨ ਦੀ ਸ਼ਿਕ ਰਹਿ ਜਾਵੇ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਈਦਲੇ ਬਿਰਯਾਮ ਮਾਰਾ ਸ਼ੌਕ ਦੇ ਦਰ ਗਲੂਯਮ ਬੰਦਗੀਰਾ। ਤੌਕ ਕਹਿੰਦੇ ਹਨ ਪਟੇ ਨੂੰ, ਮੈਂ ਤੇਰੇ ਦਰ ਦਾ ਕੂਕਰ ਹਾਂ, ਮੇਰੇ ਗਲ ਵਿੱਚ ਪਟਾ ਪਾ। ਕਿਹੜਾ? ਬੰਦਗੀ ਦਾ ਪਟਾ ਪਾ। ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ, ਫਿਰ ਜਪੋ ਸ੍ਰੀ। ਨੰਦ ਲਾਲ ਹੋਰ ਵੀ ਕੁਝ ਮੰਗ ਲੈ ਤਾਂ ਭਾਈ ਸਾਹਿਬ ਕਹਿੰਦੇ ਨੇ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਇਸ ਤਰ੍ਹਾਂ ਨਾ ਹੋਵੇ ਕਿਤੇ ਤੇਰੇ ਦਰਸ਼ਨ ਕਰਦਾ ਕਰਦਾ ਮਨ ਰੱਜ ਨਾ ਜਾਵੇ। ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਇਹ ਦਰਸ਼ਨਾਂ ਦੀ ਪਿਆਸ ਵਧਦੀ ਜਾਵੇ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਆਪਣੇ ਦਰ ਤੋਂ ਮੈਨੂੰ ਵਾਪਸ ਨਾ ਮੋੜੀ, ਕਿਉਂਕਿ ਅੱਗੇ ਹੀ ਮੇਰੀ ਰੂਹ ਤ੍ਰਿਗੜ ਜੂਨਾ ਵਿੱਚ ਦੁੱਖ ਭੋਗਦੀ ਭੋਗਦੀ ਪਤਾ ਨਹੀਂ ਕਿਤਨੇ ਯੁਗਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜੇ ਹੋਏ ਹਾਂ। ਜੇ ਹੁਣ ਚਰਨਾਂ ਵਿੱਚ ਲਾਇਆ ਹੀ ਤਾਂ ਹੁਣ ਮੇਰੀ ਇਸ ਰੂਹ ਨੂੰ ਹੁਣ ਨਾ ਰੁਲਾਵੀ, ਆਪਣੇ ਚਰਨਾਂ ਤੋਂ ਦੂਰ ਨਾ ਕਰੀ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਰਹਿਮ ਕਰੀ ਮੇਰੇ ਤੇ। ਕਲਗੀਧਰ ਪਾਤਸ਼ਾਹ ਇਤਨੇ ਪ੍ਰਸੰਨ ਹੋਏ, ਕਹਿਣ ਲੱਗੇ ਨੰਦ ਲਾਲ ਅੱਜ ਤੂੰ ਜੋ ਮੰਗਣਾ ਮੰਗ ਹੀ ਲੈ, ਹੋਰ ਹੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਹਨ ਹੁਣ ਮੈਂ ਆਖਰ ਵਿੱਚ ਇੱਕੋ ਹੀ ਵਸਤੂ ਮੰਗਣੀ ਹੈ, ਹੋਰ ਬਹੁਤੀ ਨਹੀਂ ਮੰਗਣੀ ਆ। ਨੰਦ ਲਾਲ ਮੰਗ ਲੈ, ਅਸੀਂ ਤਾਂ ਆਪ ਤੈਨੂੰ ਕਹਿ ਰਹੇ ਹਾਂ। ਮੈਂ ਬੇਨਤੀ ਕਰ ਰਿਹਾ
ਕਿ ਪਿਆਰ ਵਾਲਿਆਂ ਨੇ ਜਦੋਂ ਵੀ ਮੰਗਿਆ ਕੋਈ ਅਮੋਲਕ ਖਜ਼ਾਨਾ ਮੰਗਿਆ, ਮੰਗਦੇ ਅਸੀਂ ਵੀ ਹਾਂ। ਇੱਕ ਗਵਾਲ ਤੇ ਪ੍ਰਸੰਨ ਹੋਇਆ ਸੀ ਬਾਦਸ਼ਾਹ, ਕਿਉਂਕਿ ਜੰਗਲ ਵਿੱਚ ਉਸਨੇ ਪਾਣੀ ਪਿਲਾਇਆ ਜਿੱਥੇ ਕੋਈ ਪਾਣੀ ਨੇੜੇ ਨਹੀਂ ਸੀ, ਤੇ ਰਾਜੇ ਨੇ ਕਿਹਾ ਮੇਰੇ ਕੋਲ ਆਈ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਪਰ ਉਹ ਗਾਈਆਂ ਮਈਆਂ ਚਾਰਨ ਵਾਲਾ ਗਵਾਲ ਜਦੋਂ ਗਿਆ, ਬਾਦਸ਼ਾਹ ਕਹਿੰਦਾ ਮੰਗ ਕੀ ਮੰਗਦੇ? ਕਹਿਣ ਲੱਗਾ ਜੀ ਤੂੜੀ ਦੀ ਬੜੀ ਦਿੱਕਤ ਹੈ, ਦੋ ਗੱਡੇ ਤੂੜੀ ਭੇਜ ਦਿਓ। ਇਹ ਦੁਨੀਆਂ ਦੇ ਪਦਾਰਥ ਜਿਹੜੇ ਅਸੀਂ ਮੰਗਦੇ ਹਾਂ ਨਾ ਮਾਇਆ ਗੁਰੂ ਦੀ ਭੇਟਾ ਕਰਕੇ, ਇਹ ਤੂੜੀ ਦੀ ਨਿਆਈ ਹੈ, ਯਾਦ ਰੱਖਣਾ। ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ ਨਾ, ਉਹਨਾਂ ਨੂੰ ਕੁਝ ਹੋਰ ਮੰਗਣ ਦੀ ਲੋੜ ਹੀ ਨਹੀਂ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨਾ ਆਵੇ। ਐਸੀਆਂ ਵਸਤੂਆਂ ਪਿਆਰ ਵਾਲਿਆਂ ਨੇ ਮੰਗੀਆਂ। ਨੰਦ ਲਾਲ ਹੋਰ ਕੁਝ ਮੰਗ ਲੈ ਤਾਂ ਆਖਰ ਵਿੱਚ ਫਿਰ ਭਾਈ ਸਾਹਿਬ ਨੰਦ ਲਾਲ ਜੀ ਨੇ ਜੋ ਮੰਗਿਆ, ਕਿਤਨਾ ਅਮੋਲਕ ਖਜ਼ਾਨਾ ਹੈ। ਹਰ ਸਰੇ ਮੂਯਮ ਜ਼ੁਬਾਨ, ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਮੂਯਮ ਜ਼ੁਬਾਨ, ਕੁਨ ਅਜ ਕਰਮ। ਹੇ ਕਲਗੀਧਰ ਪਾਤਸ਼ਾਹ, ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ, ਤੇ ਜੇ ਦੇਣ ਹੀ ਲੱਗਿਓ ਨਾ ਤਾਂ ਮੈਨੂੰ ਇੰਨੀਆਂ ਜੀਭਾਂ ਦੇ ਦਿਓ। ਇੱਕ ਇੱਕ ਰੋਮ ਵਿੱਚ ਇਹ ਜੀਭਾਂ ਲੱਗ ਜਾਣ ਇਤਨੀਆਂ। ਤੇ ਨੰਦ ਲਾਲ ਇੰਨੀਆਂ ਜੀਭਾਂ ਨਾਲ ਕੀ ਕਰੇਗਾ? ਤਾਂ ਭਾਈ ਸਾਹਿਬ ਕਹਿੰਦੇ ਹਨ ਉਹ ਸਤਿਗੁਰੂ, ਉਹ ਮੇਰਾ ਦੇ ਸਾਈ, ਬਖਸ਼ਿਸ਼ਾਂ ਦੇ ਸਾਗਰ। ਪਿਛਲੇ ਯੁੱਗਾਂ ਵਿੱਚ ਮਨੁੱਖ ਦੀ ਆਯੂ ਬੜੀ ਵੱਡੀ ਹੁੰਦੀ ਸੀ, ਲੱਖਾਂ ਬਰਸ, ਫਿਰ ਹਜ਼ਾਰਾਂ ਬਰਸ, ਤੇ ਹੁਣ ਤਾਂ 100 ਤੱਕ ਵੀ ਕੋਈ ਵਿਰਲਾ ਪਹੁੰਚਦਾ। ਮੇਰੀ ਉਮਰ ਛੋਟੀ ਹੈ, ਦਿਨ ਰਾਤ ਛੋਟੇ ਹਨ। ਇਹ ਕਲਗੀਧਰ ਪਾਤਸ਼ਾਹ ਜਿਹੜੇ ਹਰ ਰੋਮ ਤੇ ਜੀਭਾ ਲਾ ਦੇਵੇ ਨਾ ਕਿਤੇ, ਤੇ ਇਹਨੀਆਂ ਜੀਭਾਂ ਨਾਲ ਮੈਂ ਤੇਰਾ ਜਸ਼ ਕਰਾਂ, ਤੇਰਾ ਕੀਰਤਨ ਕਰਾਂ, ਉਚਾਰਨ ਕਰੋ ਸ੍ਰੀ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸ਼ਬ ਹਕਰਾ ਦਮ ਬਦਮ। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹਨੀਆਂ ਜੀਭਾਂ ਨਾਲ ਵੀ ਮੈਂ ਇਹ ਦਾਤ ਮੰਗਾਂਗਾ ਜੋ ਗੁਰੂ ਅਰਜਨ ਦੇਵ ਮਹਾਰਾਜ ਮੰਗ ਰਹੇ ਹਨ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ, ਤੁਸੀਂ ਵੀ ਮੰਗੋ ਭਾਈ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ, ਮੋਰੇ ਹਿਰਦੇ ਵਸੋ ਗੋਪਾਲ। ਇਹ ਹੈ ਗੁਰਸਿੱਖ ਦੀ ਨਿਸ਼ਾਨੀ, ਜੋ ਮੰਗਣਾ ਗੁਰਸਿੱਖ ਦੀ ਤਸਵੀਰ ਹੈ। ਮਹਾਰਾਜ ਕਹਿੰਦੇ ਨੇ ਕੌਣ ਹੈ ਗੁਰੂ ਕਾ ਸਿੱਖ? ਕੋਈ ਸਿੱਖੀ ਦੇ ਭੇਖ ਨਾਲ ਪ੍ਰਵਾਨ ਨਹੀਂ ਹੁੰਦਾ ਗੁਰੂ ਦੇ ਦਰ ਤੇ, ਉਹ ਗੁਣ ਵੀ ਹੋਣ ਸਿੱਖੀ ਵਾਲੇ। ਜੇ ਗੁਣ ਨਹੀਂ ਹਨ ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ਼ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕਮੇ ਦੀਨ। ਤੇ ਜਿਹੜੇ ਭਾਈ ਗੁਰਸਿੱਖ ਹਨ, ਗੁਰਸਿੱਖਾਂ ਦੀ ਤਸਵੀਰ ਹੈ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੁਣ ਆਪਣੇ ਆਪਣੇ ਅੰਦਰ ਚਾਤੀ ਪਾਉਣੀ ਹੈ। ਅਸੀਂ ਭਲਕੇ ਉੱਠ ਕੇ ਜੇ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਤਾਂ ਗੁਰੂ ਕੇ ਸਿੱਖ ਹਾਂ। ਪਿਆਰਿਓ, ਅੱਜ ਗੁਰੂ ਨਾਨਕ ਦਾ ਹੱਟ ਖੋਲਿਆ, ਕੁਝ ਲੈ ਕੇ ਜਾਇਓ। ਐਸਾ ਨਾ ਹੋਵੇ ਇਧਰੋਂ ਸੁਣਿਆ ਤੇ ਉਧਰੋਂ ਕੱਢ ਦਿੱਤਾ, ਫਿਰ ਸਤਿਗੁਰ ਪੂਰਾ ਕਿਆ ਕਰੇ? ਗੁਰੂ ਕੀ ਕਰ ਸਕਦਾ ਜੇ ਬਚਨ ਹੀ ਨਹੀਂ ਮੰਨਣਾ? ਇਸ ਲਈ ਅੱਜ ਕੁਝ ਲੈ ਕੇ ਜਾਣਾ, ਕੁਝ ਨਾ ਕੁਝ। ਅਵਲ ਤਾਂ 5 ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ। ਸੁਖਮਨੀ ਸਾਹਿਬ ਦਾ ਪਾਠ ਕਰ, ਗੁਰੂ ਕੇ ਸਿੱਖ ਦੀ ਖੁਰਾਕ ਹੈ ਗੁਰੂ ਕੀ ਬਾਣੀ। ਪਰ ਮਹਾਰਾਜ ਕਹਿੰਦੇ ਨੇ ਜਿਹਨੂੰ ਜਿਹੜਾ ਕੁਝ ਵੀ ਨਹੀਂ ਨਾ ਕਰਦਾ, ਉਹ ਜਾਣੇ ਜਪ ਜੀ ਸਾਹਿਬ ਦਾ ਹੀ ਪਾਠ ਕਰ ਲਵੇ ਨਾ, ਮੈਂ ਆਪਣੇ ਰਜਿਸਟਰ ਵਿੱਚੋਂ ਉਹਦਾ ਨਾਮ ਵੀ ਨਹੀਂ ਕੱਟਦਾ। ਤੇ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ, ਆਪਣੇ ਧੰਦਿਆਂ ਤੇ ਚਲਾ ਜਾਂਦਾ ਹੈ। ਮਹਾਰਾਜ ਕਹਿੰਦੇ ਜਪ ਬਿਨਾ ਜੇਵੈ ਪ੍ਰਸਾਦ, ਉਹ ਨਹੀਂ ਸਿੱਖ ਮੇਰਾ ਆਦਿ ਜੁਗਾਦ। ਇਹ ਗੁਰੂ ਕਾ ਬਚਨ ਹੈ। ਨਾ ਪਿੱਛੇ ਉਹ ਮੇਰਾ ਸਿੱਖ ਸੀ, ਨਾ ਹੁਣ ਹੈ, ਨਾ ਰਹਿੰਦੀ ਦੁਨੀਆਂ ਤੱਕ ਉਹ ਸਿੱਖ ਸਦੀਵੇਗਾ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ। ਤਾਂ ਤੁਸੀਂ ਆਏ ਹੋ ਬਾਈ ਇੱਥੋਂ ਕੁਝ ਖੱਟਣ ਆਏ ਹੋ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ। ਅੱਜ ਕਰੋ ਨਮਸਕਾਰ ਕੇ ਤੁਸੀਂ ਇੱਕ ਜਪ ਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋਗੇ।
ਬਾਹਾਂ ਖੜੀਆਂ ਕਰਕੇ ਅੱਜ ਪ੍ਰਣ ਕਰੋ। ਇਹ ਤੁਹਾਡੇ ਨਾਲ ਜਾਣ ਵਾਲੀ ਬਾਣੀ ਹੈ, ਤੁਹਾਡੇ ਨਾਲ ਜਾਣ ਵਾਲਾ ਧਨ ਹੈ। ਸਾਰੇ ਬਾਹਾਂ ਖੜੀਆਂ ਕਰੋ ਕਿ ਤੁਸੀਂ ਇੱਕ ਜਪ ਜੀ ਦਾ ਪਾਠ ਜ਼ਰੂਰ ਕਰਿਆ ਕਰੋਗੇ। ਆ ਤੁਸੀਂ ਗੁਰੂ ਲਈ 15 ਮਿੰਟ ਰੋਜ਼ ਨਹੀਂ ਕੱਢ ਸਕਦੇ। ਇਹੋ ਜਿਹੇ ਆਪਾਂ ਗੁਰਸਿੱਖ ਰਹਿ ਗਏ ਹਾਂ ਕਿ 15 ਮਿੰਟ ਜਪ ਜੀ ਦਾ ਪਾਠ ਹੀ ਨਾ ਕਰੀਏ ਅਸੀਂ, ਫਿਰ ਕੀਰਤਨ ਕਰਨ ਦਾ ਤੇ ਸੁਣਨ ਦਾ ਕੀ ਲਾਭ ਹੋਇਆ। ਆਓ ਸਾਰੇ ਬਾਹਾਂ ਖੜੀਆਂ ਕਰੋ ਕਿ ਰੋਜ਼ ਜਪ ਜੀ ਦਾ ਪਾਠ ਕਰਿਆ ਕਰੋਗੇ, ਗੁਰੂ ਆਪ ਕਰਾਏਗਾ ਤੁਹਾਡੇ ਕੋਲੋਂ। ਅੱਜ ਤੁਸੀਂ ਚੋਲੀਆਂ ਭਰੀਆਂ ਹਨ ਗੁਰੂ ਦੇ ਦਰ ਤੇ ਆ ਕੇ। ਜੋ ਪ੍ਰਣ ਕੀਤਾ, ਜਿਹੜਾ ਪ੍ਰਣ ਕਰਦਾ ਦੀਨ ਲਈ ਮਰਦਾ ਨਾ, ਉਹ ਗੁਰੂ ਕਾ ਸਿੱਖ ਹੈ। ਜੋ ਲੜੈ ਦੀਨ ਕੇ ਹੇਤ, ਪਹਿਲਾਂ ਗੁਰੂ ਕੇ ਸਿੱਖ ਨੇ ਨੀਂਦਰ ਨਾਲ, ਆਲਸ ਨਾਲ, ਧੰਦਿਆਂ ਨਾਲ ਲੜਾਈ ਕਰਨੀ ਹੈ ਕਿ ਪਹਿਲਾਂ ਮੈਂ ਗੁਰੂ ਦਾ ਕੰਮ ਕਰਨਾ, ਫਿਰ ਮੈਂ ਆਪਣੇ ਪੇਟ ਦੀ ਮਜ਼ੂਰੀ ਕਰਨੀ ਹੈ। ਇਹ ਹੈ ਲੜੈ ਦੀਨ ਕੇ ਹੇਤ, ਆਪਣੇ ਦੀਨ ਧਰਮ ਲਈ ਮਰਨਾ, ਮਨ ਨਾਲ ਲੜਨਾ, ਤੇ ਫਿਰ ਦੇਸ਼ ਕੌਮ ਲਈ ਵੀ ਉਹ ਵੀ ਲੜ ਸਕਦੇ ਹਨ ਜਿਹੜੇ ਦੀਨ ਤੇ ਮਰਦੇ ਹਨ। ਉਚਾਰਨ ਕਰੋ ਸ੍ਰੀ। ਤੋ ਯਾਦ ਰੱਖੋ, ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਹਨ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਵਾਹ ਹਨ। ਤੁਸੀਂ ਨਿਤ ਨੇਮ ਨਾ ਛੱਡਣਾ, ਦਸ਼ਮੇਸ਼ ਪਿਤਾ ਕਦੇ ਤੁਹਾਡੀ ਬਾਂਹ ਨਹੀਂ ਛੱਡਣਗੇ। ਤੋ ਹੁਕਮ ਹੋਇਆ ਸੀ ਕਿ 2:30 ਵਜੇ ਸਮਾਪਤੀ ਕਰਨਾ ਕਿਰਪਾ ਕਰਕੇ, ਤਾਂ ਦਾਸ ਨੇ 10 ਮਿੰਟ ਆਪਣੇ ਸਮੇਂ ਤੋਂ ਜ਼ਿਆਦਾ ਲਾਇਆ। ਆਓ ਸਾਰੇ ਪਿਆਰ ਨਾਲ ਹੁਣ ਇਹਨਾਂ ਤੁਕਾਂ ਨੂੰ ਪੜ੍ਹੀਏ, ਫਿਰ ਕੀਰਤਨ ਸਮਾਪਤੀ ਹੈ। ਮੋਹਰੇ ਹਿਰਦੇ ਬਸੋ ਗੋਪਾਲ, ਫਿਰ ਦਾਸ ਤੋਂ ਬਾਅਦ ਫਿਰ ਬੜਾ ਹੋਰ ਸਵਾਦਲਾ ਪ੍ਰੋਗਰਾਮ ਤੁਹਾਡੇ ਸਾਹਮਣੇ ਆ ਰਿਹਾ। ਸੰਤ ਅਨੂਪ ਸਿੰਘ ਜੀ ਆ ਰਹੇ ਹਨ।

ਵਾਹਿਗੁਰੂ ਜੀ ਕਾ ਖਾਲਸਾ। ਆਪ ਸ਼ਬਦ ਸਰਵਨ ਕਰ ਰਹੇ ਸੋ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ

ਦਰਸ਼ਨਾਂ ਦੀ ਤਾਂਘ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਣਾ ਮਤ ਛੋਹੋ ਫਿਰ

ਹੋਵੇ ਦਰਗਾਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਹੋਵੇ ਪ੍ਰਕਾਸ਼ ਪੰਜਾਂ ਦੇ ਰੂਪ ਵਿਚ ਕਲਗੀਧਰ ਪਾਤਸ਼ਾਹ ਆਪ ਆ ਖੜੋਵੇ ਭਰ ਭਰ ਕੇ ਨਾਮ ਦੇ ਗੁਲਾਲ ਰੰਗ ਦੀਆਂ ਪੁਚਕਾਰੀਆਂ ਮਾਰੇ ਆਪਣੇ ਦਰ ਖੜੇ ਪਿਆਰਿਆਂ ਦੇ ਕਲਗੀ ਧਰ ਦੇ ਹੱਥੋਂ ਜਿਨ੍ਹਾਂ ਦੇ ਤਨ ਤੇ ਮਨ ਦੀਆਂ ਚੋਲੀਆਂ ਰੰਗੀਆਂ ਗਈਆਂ ਐਸਾ ਰੰਗ ਸੰਸਾਰ ਵਿਚ ਵੇਖਣ ਨਹੀਂ ਆਇਆ। ਗੁਰੂ ਕਿਰਪਾ ਕਰੇ ਇਹ ਸਰੀਰ ਬਣ ਜਾ ਰੰਗਣ ਵਾਲਾ ਭਾਂਡਾ। ਗੁਰੂ ਬਖਸ਼ਿਸ਼ ਕਰੇ ਤੇ ਸਰੀਰ ਵਰ ਜਾਏ ਬਣ ਜਾ ਕਾਇਆ, ਕਾਇਆ ਬਣ ਜਾ ਰੰਗਣ ਵਾਲਾ ਭਾਂਡਾ। ਇਹਦੇ ਵਿਚ ਨਾਮ ਦਾ ਮਜੀਠ ਰੰਗ ਉਬਾਲਿਆ ਜਾਏ। ਕਾਇਆ ਦੇ ਬਰਤਨ ਵਿਚ ਨਾਮ ਦਾ ਮਜੀਠ ਰੰਗ ਉਬਾਲਿਆ ਜਾਏ, ਨਾਮ ਦਾ ਮਜੀਠ ਰੰਗ ਇਸ ਭਾਂਡੇ ਦੇ ਅੰਦਰ ਪਾਇਆ ਜਾਏ ਤੇ ਕਲਗੀਧਰ ਪਾਤਸ਼ਾਹ ਫਿਰ ਕਰੇ ਆਪ ਬਖਸ਼ਿਸ਼। ਉਹਦੇ ਤੋਂ ਕਿਸੇ ਅਸੀਂ ਦੇਹਧਾਰੀ ਨੂੰ ਨਾ ਮੰਨੀਏ, ਉਹਨੂੰ ਹਾਜ਼ਰ ਨਾਜ਼ਰ ਪ੍ਰਤੱਖ ਆਪਣਾ ਗੁਰੂ ਮੰਨੀਏ, ਕਿਉਂਕਿ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸੀ। ਗੁਰੂ ਖਾਲਸਾ ਪੰਥ ਦੇ ਸਦਾ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਅੰਗ ਸੰਗ ਹੈ। ਆਪਣੇ ਸਿੱਖ ਤੋਂ ਤਾਂ ਕਦੇ ਵੀ ਨਹੀਂ ਜਾਂਦਾ, ਉਹਦੇ ਹਿਰਦੇ ਦੀ ਪੀੜਾ ਸਦ ਸੁਣਦਾ, ਉਹਦੀ ਅਵਸਥਾ ਨੂੰ ਸਦਾ ਵੇਖਦਾ। ਇੱਕ ਪਲ ਵੀ ਆਪਣੇ ਪਿਆਰੇ ਤੋਂ ਕਦੇ ਦੂਰ ਨਹੀਂ ਜਾਂਦਾ। ਪਿਆਰੇ ਨਾਲ ਪਿਆਰ ਹੀ ਐਸਾ ਹੈ, ਪਰ ਦੁਰਭਾਗ ਤਾਂ ਸਾਡੀ ਉਹ ਨੈਣ ਪ੍ਰਾਪਤ ਨਹੀਂ ਹੋਏ ਜਿਹਦੇ ਨਾਲ ਨਿਕਟ ਵਸਦਾ ਪਿਆਰਾ ਦੇਖਣ ਵਿਚ ਆ ਗਿਆ। ਉਹ ਬਿਆਨ ਅੱਖੜੀਆਂ, ਉਹ ਸੁੰਦਰ ਨੈਣ, ਉਹ ਨੈਣਾਂ ਦੀ ਸੁੰਦਰ ਜੋਤ ਨੈਣਾਂ ਦੇ ਹੁੰਦਿਆਂ ਵੀ ਪ੍ਰਾਪਤ ਨਹੀਂ ਹੋਈ, ਜਿਨ੍ਹਾਂ ਨਾਲ ਕਲਗੀਧਰ ਦੇ ਹਿਰਦੇ ਤੇ ਬੈਠੇ ਦੇ ਪ੍ਰਤੱਖ ਦੀਦਾਰ ਹੋ ਜਾ। ਸਰੂਪ ਇਸ਼ਟ ਬਖਸ਼ਿਆ, ਸੋਝੀ ਦਿੱਤੀ, ਦਸਾਂ ਜਾਮਿਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕੀਤੀ ਤੇ ਕਹਿ ਦਿੱਤਾ ਹੈ ਵੀ ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇ। ਇਹ ਸਭੋ ਕੁਝ ਬਖਸ਼ ਦਿੱਤਾ ਤੇ ਨਾਲ ਸੂਝ ਵੀ ਬਖਸ਼ੀ, ਇਹਨੂੰ ਵੇਖਣ ਵਾਲੀ ਇੱਕ ਅੱਖ ਵੀ ਹੈ। ਪਰ ਇਹ ਜਾਚਕ ਬਣ ਕੇ ਢਹਿ ਕੇ ਉਹਦੇ ਦਰ ਦੇ ਉੱਤੇ ਮੰਗ ਤੇ ਬਣ ਕੇ ਕਦੇ ਕਲਗੀਧਰ ਦੇ ਦਰੋਂ ਇਹ ਮੰਗ ਨਹੀਂ ਮੰਗੀ, ਪੁੱਤਰ ਵੀ ਮੰਗੇ, ਸੰਸਾਰ ਦੇ ਸੁੱਖ ਵੀ ਮੰਗੇ, ਧਨ ਵੀ ਮੰਗਿਆ, ਇੱਜ਼ਤ ਆਬਰੂ ਵੀ ਮੰਗੀ, ਸਭੋ ਕੁਝ ਮੰਗਿਆ, ਪਰ ਕਦੇ ਇਸ ਦਰ ਦੇ ਉੱਤੇ ਆ ਕੇ ਇਹ ਮੰਗ ਨਹੀਂ ਮੰਗੀ, ਹੇ ਜੀਵਨ ਵਾਸ ਪਾਤਸ਼ਾਹ, ਹੇ ਕਲਗੀਧਰ ਸਤਿਗੁਰੂ, ਜਿੱਥੇ ਆਪਣੇ ਮਹਾਨ ਮੁਬਾਰਕ ਮੁਖਾਰ ਬਿੰਦ ਤੋਂ ਉਚਾਰ ਕੇ ਇਹ ਗੱਲ ਆਖੀ ਸੀ, ਪ੍ਰਗਟ ਗੁਰਾਂ ਦੀ ਦੇਹ ਗੁਰੂ ਗ੍ਰੰਥ ਸਾਹਿਬ ਜੀਵਨ ਵਾਸ ਇੱਕ ਬਖਸ਼ਿਸ਼ ਕਰ, ਉਹ ਨੇਤਰ ਵੀ ਬਖਸ਼ ਤੇ ਜਿਸ ਦੇ ਰੂਪ ਵਿਚ ਤੂੰ ਬੈਠਾ ਪ੍ਰਤੱਖ ਦਿਸ ਪਵੇ। ਫਿਰ ਇਸ ਮਹਾਨ ਸਤਿਗੁਰੂ ਦੀ ਹਜ਼ੂਰੀ ਵਿਚ ਕਲਗੀਧਰ ਸਾਹਿਬ ਸਤਿਗੁਰੂ ਪਾਤਸ਼ਾਹ ਪੰਜਾਂ ਦੇ ਰੂਪ ਵਿਚ ਆਪ ਪ੍ਰਗਟ ਖਰੋਤਾ ਹੋਵੇ, ਬਣ ਜਾਏ ਇਹ ਕਾਇਆਂ ਦਾ ਭਾਂਡਾ ਰੰਗਣ ਤੇ ਨਜੀਰ ਦਾ ਟਿਕ ਜਾਏ ਇਸ ਦੇ ਅੰਦਰ ਰੰਗ, ਤੇ ਲਿਲਾਰੀ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਆਪ, ਤੇ ਫਿਰ ਇਹਦੇ ਅੰਦਰ ਜੋ ਜੀਵਨ ਦੀ ਚੋਲੀ ਇਸ ਮਜੀਠ ਰੰਗ ਦੇ ਭਾਂਡੇ ਵਿਚ ਰੰਗੀ ਜਾਏ, ਇਹੋ ਜਿਹਾ ਰੰਗ ਸੰਸਾਰ ਵਿਚ ਵੇਖਣ ਵਿਚ ਨਹੀਂ ਆਇਆ।
ਗੁਰਮੁਖ ਗੁਰਸਿੱਖ ਜਦੋਂ ਰੰਗ ਦੇ ਨਾਮ ਰੰਗ ਨਾਲ ਚੋਲੀ ਰੰਗਾ ਲਵੇ, ਪਰ ਐਸੇ ਸੁੰਦਰ ਚੋਲੇ ਦੇ ਉੱਤੇ ਕਲਗੀਧਰ ਆਪ ਪ੍ਰਸੰਨ ਹੁੰਦਾ। ਬੋਲੋ।

ਤੂੜ ਤਿਨਾ ਕੀ ਜੇ ਮਿਲੈ ਜੀ ਇਹ ਵਿਸਰਾਮ ਹੈ ਬਾਤ।

ਬੁਰਿਆਈਆਂ ਵਾਚੇ ਧਰਮ ਹਜ਼ੂਰ ਹਜ਼ੂਰ ਦਾ ਬਚਨ ਹੈ ਕਿ ਜੋ ਕੁਝ ਤੂੰ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਵੇਖ ਵੀ ਰਿਹਾ ਤੇ ਲਿਖ ਵੀ ਰਿਹਾ। ਇਹ ਮਤ ਸਮਝ ਪਈ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਜਦੋਂ ਹਿਸਾਬ ਹੁੰਦਾ ਤਾਂ ਰੱਤੀ ਮਾਸੇ ਦਾ ਵੀ ਹਿਸਾਬ ਹੋ ਜਾਂਦਾ। ਜਦੋਂ ਮਾਲਕ ਬਖਸ਼ਿਸ਼ ਕਰੇ ਤਾਂ ਫਿਰ ਉਹਦਾ ਲੱਖ ਦਾ ਵੀ ਹਿਸਾਬ ਨਹੀਂ ਲੈਂਦਾ। ਇਸ ਲਈ ਐਸੇ ਕਰਮ ਨਾ ਕਰ ਕਿ ਜਦੋਂ ਤੂੰ ਨਿਰੰਕਾਰ ਦੇ ਦੁਆਰ ਜਾਵੇਂ ਤੇਰੀ ਆਤਮਾ ਕਲੰਕਿਤ ਹੋਵੇ, ਪਾਪਾਂ ਦਾ ਬੋਝਾ ਤੇਰੇ ਸਿਰ ਤੇ ਹੋਵੇ ਤੇ ਫਿਰ ਕੀ ਮੂੰਹ ਵਿਖਾਏਗਾ। ਇਸ ਲਈ ਹਜ਼ੂਰ ਕਹਿੰਦੇ ਹਨ ਕਿ ਹਰ ਵੇਲੇ ਤੇਰੇ ਹਰ ਇੱਕ ਕੰਮ ਤੇ ਉਸਦੀ ਅੱਖ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਹੜੇ ਚੰਗੇ ਕਰਮ ਕਰਦੇ ਹਨ ਉਹ ਨੇੜੇ ਹੋ ਜਾਂਦੇ ਹਨ ਨਿਰੰਕਾਰ ਦੇ, ਉਹਨਾਂ ਨੂੰ ਸੱਜ ਕੇ ਗੁਰੂ ਆਪਣੇ ਪਾਸ ਬਿਠਾ ਲੈਂਦਾ। ਆ ਮੇਰੇ ਬੱਚੇ ਤੂੰ ਬੜਾ ਚੰਗਾ ਕੰਮ ਕੀਤਾ। ਤੇ ਜਿਹੜੇ ਅਮੋਲਕ ਸਵਾਸ ਪਾ ਕੇ ਨਾਮ ਨਹੀਂ ਜਪਦੇ, ਕੁਕਰਮਾਂ ਵਿੱਚ ਪੈ ਜਾਂਦੇ ਹਨ, ਨਸ਼ਿਆਂ ਵਿੱਚ ਪੈ ਜਾਂਦੇ ਹਨ, ਮਾੜਿਆਂ ਕੰਮਾਂ ਵਿੱਚ ਪੈ ਜਾਂਦੇ ਹਨ, ਤੇ ਫਿਰ ਜਿਵੇਂ ਇੱਥੇ ਲੋਕ ਉਹਨਾਂ ਕੋਲੋਂ ਨਫ਼ਰਤ ਕਰਦੇ ਨਾ, ਕੋਈ ਕੋਲ ਨਹੀਂ ਬੈਠਣ ਦਿੰਦਾ, ਇਸੇ ਤਰ੍ਹਾਂ ਉਹਨਾਂ ਦੀ ਆਤਮਾ ਕਲੰਕਿਤ ਹੋ ਜਾਂਦੀ ਹੈ। ਉੱਥੇ ਵੀ ਜਾ ਕੇ ਉਹ ਆਦਰ ਨਹੀਂ ਪਾਉਂਦੇ, ਨਿਰੰਕਾਰ ਫਿਰ ਉਹਨਾਂ ਨੂੰ 84 ਦੇ ਦੁੱਖਾਂ ਵਿੱਚ ਗੇੜੇ ਵਿੱਚ ਭੇਜ ਦਿੰਦਾ ਤੇ ਹਾਲ ਇਹ ਹੋ ਜਾਂਦਾ ਕਿ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਈ ਹੈ ਦੇਸ਼ ਲੰਮੇ। ਇਹਦੀ ਸਜ਼ਾ ਦਾ ਭਾਗੀ ਨਾ ਬਣ, ਇਸ ਲਈ ਤੈਨੂੰ ਸੋਹਣਾ ਮਨੁੱਛਾ ਜਨਮ ਮਿਲਿਆ, ਇਸ ਨੂੰ ਜਪ ਜਪ ਕੇ ਮਿੱਠੇ ਬੋਲ ਬੋਲ ਕੇ ਜਾ, ਸੇਵਾ ਕਰਕੇ ਕੋਈ ਉਪਕਾਰ ਕਰਕੇ ਜਾ। ਤੇਰਾ ਸਰੀਰ ਨਾ ਰਹੇ, ਤੇਰੀ ਯਾਦ ਸਦਾ ਅਮਰ ਰਹੇ, ਇਸ ਲਈ ਪਾਪ ਨਾ

ਤਿੰਨਾਂ ਮੁਖ ਡਰਾਵਣੇ ਜਿਨ੍ਹਾਂ ਵਿਸ਼ਾਰੇ ਉਹ ਨਾਉ ਇੱਥੇ ਦੁੱਖ ਗਨੇਰਿਆਂ ਅੱਗੇ ਥੌਰ ਨਾ ਥਾਉ ਪਾਪ ਕਰਨ ਲੱਗਿਆਂ ਮਨੁੱਖ ਸੋਚਦਾ ਨਹੀਂ ਕਹਿੰਦਾ ਕਿਹੜਾ ਕੋਈ ਮੈਨੂੰ ਵੇਖ ਰਿਹਾ ਹੈ। ਇੱਕ ਸੱਚੀ ਕਹਾਣੀ ਹੈ। ਇੱਕ ਸੇਠ ਨੇ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਆਪਣੇ ਘਰ ਇੱਕ ਨੌਕਰ ਰੱਖਿਆ। ਇਸ ਨੌਕਰ ਨੇ ਰਾਤ ਦਿਨ ਆਪਣੇ ਸੱਚੇ ਧਰਮ ਮਾਤਾ ਪਿਤਾ ਸਮਝ ਕੇ ਸੇਵਾ ਵਿੱਚ ਲੱਗੇ ਰਹਿਣਾ ਔਰ ਸੇਵਾ ਨਾਲ ਐਸਾ ਮਨ ਜਿੱਤ ਲਿਆ ਇਸ ਬੱਚੇ ਨੇ ਕਿ ਇਹ ਸੇਠ ਔਰ ਇਹਦੀ ਘਰਵਾਲੀ ਸੋਚਦੀ ਹੈ ਬਈ ਸਾਡੀ ਔਲਾਦ ਕੋਈ ਨਹੀਂ, ਕਿਉਂ ਨਾ ਆਪਣੇ ਕਾਰ ਵਿਹਾਰ ਵਿੱਚ ਇਹਦਾ 10% ਹਿੱਸਾ ਰੱਖ ਲਈਏ, ਇਹਦਾ ਵੀ ਜੀਵਨ ਬਣ ਜਾਏਗਾ। ਇਹਦੀ ਸੇਵਾ ਕਰ ਰਿਹਾ ਤੇ 10ਵਾਂ ਹਿੱਸਾ ਇਹ ਲੈ ਜਾਏਗਾ ਕਮਾਈ ਦਾ। ਮਨ ਵਿੱਚ ਚੰਗਾ ਫੁਰਨਾ ਹੋਇਆ, ਕਾਰ ਵਿਹਾਰ ਚੱਲਣ ਲੱਗਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ, ਕਿਉਂਕਿ ਕਿਸੇ ਗਰੀਬ ਦੇ ਮੁਖ ਵਿੱਚ ਪਾਣਾ ਇਹ ਗੁਰੂ ਨਾਨਕ ਦੀ ਗੋਲਕ ਵਿੱਚ ਪਾਣਾ ਹੈ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਭਾਈ ਜੇ ਕਿਸੇ ਨੇ ਗੁਰੂ ਨਾਨਕ ਦੀ ਗੋਲਕ ਵਿੱਚ ਆਪਣੀ ਕਿਰਤ ਕਮਾਈ ਨੂੰ ਸਫਲ ਕਰਨਾ ਹੋਵੇ ਤਾਂ ਗਰੀਬ ਦੇ ਮੁਖ ਵਿੱਚ ਪਾਓ। ਇਸ ਸੇਠ ਨੇ ਹੁਣ ਇਸ ਨੂੰ ਰੱਖ ਤਾਂ ਲਿਆ, ਦਿਨੋ ਦਿਨ ਆਮਦਨ ਵਧਣ ਲੱਗੀ ਤੇ ਇੱਕ ਐਸਾ ਸੌਦਾ ਕੀਤਾ ਜਿਹਦੇ ਵਿੱਚ ਲੱਖਾਂ ਰੁਪਏ ਬਚ ਗਏ ਤੇ ਮਨ ਵਿੱਚ ਸੋਚਦਾ ਬਈ ਇੱਕ ਨੌਕਰ 100 ਰੁਪਈਏ ਦੇ ਮਹੀਨੇ ਦੇ ਨੌਕਰ ਨੂੰ ਇਤਨੇ ਲੱਖ ਰੁਪਈਆ ਦੇ ਦੇਵਾਂਗਾ। ਮਨ ਬੇਈਮਾਨ ਹੋ ਗਿਆ, ਕਿਉਂਕਿ ਮਾਇਆ ਜਿਹੜੀ ਹੈ ਇਹ ਜਦੋਂ ਆਉਂਦੀ ਹੈ ਤਾਂ ਮਨੁੱਖ ਨੂੰ ਅੰਨਾ ਕਰ ਦਿੰਦੀ ਹੈ, ਸੋਚਣ ਸਮਝਣ ਨਹੀਂ ਦਿੰਦੀ, ਤੇ ਜਦੋਂ ਜਾਂਦੀ ਹੈ ਤਾਂ ਐਸੀ ਚਪੇੜ ਮਾਰ ਕੇ ਜਾਂਦੀ ਹੈ ਕਿ ਮਨੁੱਖ ਨੂੰ ਪਾਗਲ ਕਰਕੇ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਤੇ ਦੂਰ ਵਾਂਡੇ ਗਿਆ ਹੋਇਆ ਸੀ ਇਸ ਬੱਚੇ ਨੂੰ ਨਾਲ ਲੈ ਕੇ ਤੇ ਡਾਕਟਰ ਦੇ ਨਾਲ ਮਿਲ ਕੇ ਉਸ ਨੂੰ ਕੁਝ ਰੁਪਏ ਦੇ ਕੇ ਜ਼ਹਿਰ ਦਾ ਟੀਕਾ ਲਵਾ ਦਿੱਤਾ ਉਸ ਬੱਚੇ ਨੂੰ। ਬੱਚਾ ਸਰੀਰ ਛੱਡ ਗਿਆ। ਉਹਦੇ ਮਾਤਾ ਪਿਤਾ ਨੂੰ ਪਹਿਲਾਂ ਤਾਂ ਸੁਨੇਹਾ ਭੇਜਿਆ ਬਈ ਬਿਮਾਰ ਹੈ, ਫਿਰ ਸੀਰੀਅਸ ਹੈ, ਫਿਰ ਆਖਿਆ ਉਹਦਾ ਸਰੀਰ ਹੁਣ ਇੱਥੇ ਨਹੀਂ ਰਿਹਾ ਤੇ ਇੰਨੀ ਦੂਰ ਤੋਂ ਹੁਣ ਇਸਦਾ ਸਰੀਰ ਕਿਵੇਂ ਲਿਆਵਾਂਗੇ, ਸੰਸਕਾਰ ਵੀ ਕਰ ਦਿੱਤਾ। ਤੇ ਪਿਆਰੀ ਸਾਧ ਸੰਗਤ, ਜਦੋਂ ਐਸਾ ਕੁਕਰਮ ਐਡਾ ਵੱਡਾ ਇਸਨੇ ਪਾਪ ਕਰ ਲਿਆ ਤੇ 1 ਸਾਲ ਦੇ ਬਾਅਦ ਵਾਹਿਗੁਰੂ ਨੇ ਇਸਦੇ ਘਰ ਇੱਕ ਪੁੱਤਰ ਦਿੱਤਾ। ਇਸਦੀ ਘਰਵਾਲੀ ਕਹਿੰਦੀ ਹੈ ਮੈਂ ਤਾਂ ਸੁਣਿਆ ਸੀ ਕਿ ਪਾਪ ਦਾ ਬੀਜ ਮਾੜਾ ਹੁੰਦਾ ਹੈ, ਪਰ 20 ਸਾਲਾਂ ਬਾਅਦ ਸਾਡੇ ਘਰ ਈਸ਼ਵਰ ਨੇ ਪੁਕਾਰ ਸੁਣੀ ਹੈ, ਸੋਹਣਾ ਲਾਲ ਹੋ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬੜਿਆਂ ਲਾਡਾਂ ਪਾਲਾਂ ਦੇ ਨਾਲ, ਬੜਿਆਂ ਲਾਡਾਂ ਨਾਲ ਪਾਲਿਆ, ਬੱਚਾ ਜਵਾਨ ਹੋਇਆ, ਬੜੀ ਧੂਮ ਧਾਮ ਨਾਲ ਵਿਆਹ ਕੀਤਾ, ਬੜੀਆਂ ਖੁਸ਼ੀਆਂ ਹੋਈਆਂ। ਪਰ ਬੱਚਾ ਜਦੋਂ ਵਿਆਹ ਕੇ ਘਰ ਲਿਆਇਆ ਜਨਾਨੀ ਨੂੰ, ਦੂਸਰੇ ਦਿਨ ਹੀ ਬਿਮਾਰ ਪੈ ਗਿਆ। ਜਿਉਂ ਜਿਉਂ ਹੁਣ ਇਹ ਸੇਠ ਇਸ ਦਾ ਇਲਾਜ ਕਰਦਾ ਤਿਉਂ ਤਿਉਂ ਬਿਮਾਰੀ ਵਧਦੀ ਜਾ ਰਹੀ ਹੈ। ਜਿਉਂ ਜਿਉਂ ਇਸਦਾ ਇਲਾਜ ਕਰਦਾ ਕੋਈ ਡਾਕਟਰ ਹਕੀਮ ਨਹੀਂ ਛੱਡਿਆ, ਜਿਤਨਾ ਕਿਸੇ ਨੇ ਮੰਗਿਆ ਮੂੰਹ ਮੰਗਿਆ ਦਿੱਤਾ। ਪਰ ਇੱਥੇ ਨੌਬਤ ਪਹੁੰਚ ਗਈ ਕਿ ਦੁਕਾਨ ਵੀ ਵਿਕ ਗਈ, ਕਾਰ ਵਿਹਾਰ ਵੀ ਜਾਂਦਾ ਰਿਹਾ, ਅੱਜ ਘਰ ਵੀ ਵਿਕ ਗਿਆ, ਹੁਣ ਕਿਰਾਏ ਦੇ ਮਕਾਨ ਵਿੱਚ ਬੈਠੇ ਹਨ। ਬੜਾ ਮਯੂਸ ਬੈਠਾ ਇਹ ਸ਼ੇਖ, ਬਈ ਵੇਖੋ ਔਲਾਦ ਹੋਈ ਸੀ ਤੇ ਇੰਨੀਆਂ ਦੁੱਖਾਂ ਨਾਲ ਚੋਲੀਆਂ ਕਿਉਂ ਭਰ ਗਈਆਂ ਹਨ। ਹੁਣ ਡਾਕਟਰਾਂ ਹਕੀਮਾਂ ਨੇ ਵੀ ਜਵਾਬ ਦੇ ਦਿੱਤਾ
ਤੇ ਜਦੋਂ ਇਸਨੇ ਗਾਂ ਦੇ ਨਾਲ ਉਸ ਬੱਚੇ ਵੱਲ ਤੱਕਿਆ ਤੇ ਇਸ ਨੂੰ ਉਸ ਨੌਕਰ ਦੀ ਰੂਹ ਉਹ ਸਰੂਪ ਨਜ਼ਰ ਆਇਆ। ਉਚਾਰਨ ਕਰੋ ਸ੍ਰੀ। ਤੇ ਇਹ ਬੱਚਾ ਖਿੜ ਖਿੜਾ ਕੇ ਹੱਸ ਪਿਆ, ਕਹਿਣ ਲੱਗਾ, ਸੇਠ ਜੀ ਮੈਨੂੰ ਪਛਾਣਿਆ ਜੇ ਮੈਂ ਕੌਣ ਹਾਂ? ਮੈਂ ਉਹੀ ਤੁਹਾਡਾ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਨਿਰੰਕਾਰ ਹਰ ਇੱਕ ਦੇ ਕੀਤੇ ਹੋਏ ਤੇ ਨਿਗਾਹ ਰੱਖਦਾ। ਯਾਦ ਰੱਖੋ, ਉਹ ਹਰ ਇੱਕ ਦੀ ਕਰਨੀ ਨੂੰ ਵਾਚ ਰਿਹਾ, ਦੇਖ ਰਿਹਾ। ਉਹ ਤਾਂ ਬਹਿ ਕੇ ਲੇਖਾ ਸਮਝਾਉਂਦਾ, ਸਗੋਂ ਚਿੱਠਾ ਅੱਗੇ ਰੱਖਦਾ। ਸੇਠ ਜੀ ਮੈਂ ਉਹੀ ਹਾਂ। ਤੇ ਸੇਠ ਰੋ ਪਿਆ, ਕਹਿਣ ਲੱਗਾ, ਮੇਰੇ ਤਾਂ ਪਾਪਾਂ ਦੀ ਸਜ਼ਾ ਮੈਨੂੰ ਮਿਲ ਗਈ, ਪਰ ਉਹ ਜਿਹੜੀ ਤੇਰੀ ਘਰ ਵਾਲੀ ਸਾਰਾ ਜੀਵਨ ਛੱਡਦੀ ਰਹੇਗੀ, ਗਲਦੀ ਰਹੇਗੀ, ਉਹਦਾ ਕੀ ਕਸੂਰ ਸੀ? ਅਖੇ ਉਹ ਡਾਕਟਰ ਸੀ ਜਿਸ ਨੇ ਮੈਨੂੰ ਜ਼ਹਿਰ ਦਾ ਟੀਕਾ ਲਾਇਆ ਸੀ। ਉਸ ਸੇਠ ਨੂੰ ਐਸਾ ਬੈਰਾਗ ਹੋ ਗਿਆ ਕਿ ਉਸੇ ਵੇਲੇ ਖਫਣੀ ਪਾ ਕੇ ਸਾਧੂ ਹੋ ਗਿਆ ਤੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗਾ। ਤੋ ਪਿਆਰੀ ਸਾਧ ਸੰਗਤ, ਕਿਸੇ ਵੀ ਪਾਪ ਕਰਨ ਤੋਂ ਪਹਿਲਾਂ ਸੋਚਣਾ ਬਣਦਾ। ਅਮੋਲਕ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ ਲਓਗੇ, ਤੁਹਾਡਾ ਲੋਕ ਵੀ ਸੁਖੀ ਹੋਵੇਗਾ, ਤੁਹਾਡਾ ਪਰਲੋਕ ਵੀ ਸੁਹੇ

کے از صحبت بزرگان شد ججب چشم غیر چشم غیر از مال شبا

0: ਅਰਜਨ ਦੇਵ ਪਾਤਸ਼ਾਹ ਗੁਰੂ ਨਾਨਕ ਦੀ ਸ਼ਿਫਤ ਕਰਦੇ ਹੋਏ ਆਪ ਕਹਿੰਦੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ। ਗੁਰੂ ਨਾਨਕ ਨੇ ਜਿਤਨੇ ਤਾਰੇ ਹਨ ਕੋਈ ਗਿਣਤੀ ਹੈ? ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਸਾਇੰਸਦਾਨਾਂ ਨੇ ਕਰ ਲਈ ਹੈ, ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਹਨ, ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਕਿਤਨਿਆਂ ਕੋ ਦੀ ਕੋਈ ਗਿਣਤੀ ਕਰ ਲਵੇਗਾ? ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ? ਕੋਈ ਕਵੇ ਮੈਂ ਮੋਲੇ ਧਾਰ ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕਰ ਲਈ ਹੈ? ਹੋ ਨਹੀਂ ਸਕਦੀ, ਪਰ ਮਨ ਦਵਾਂਗੇ ਕਰ ਲਈ ਹੋਵੇਗੀ। ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਹਨ, ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਕਰੋੜਾਂ ਹੀ ਅਪਰਾਧੀ ਤਰ ਗਏ, ਜਿਨ੍ਹਾਂ ਨੇ ਨਾਮ ਲਿਆ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਡਿੱਠਾ, ਸਾਰੇ ਹੀ ਤਰ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਹੁਣ ਉਹ ਜੋਤੀ, ਗੁਰੂ ਨਾਨਕ ਦੀ ਜੋਤੀ ਜੋ ਹੈ, ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਦਰ ਆਈ। ਹਰ ਜੀਓ ਨਾਮ ਪਰਿਓ ਰਾਮਦਾਸ, ਹੁਣ ਗੁਰੂ ਨਾਨਕ ਨੇ ਆਪਣਾ ਨਾਮ ਰਾਮਦਾਸ ਅਖਵਾਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ।
1: ਵਾਹਿਗੁਰੂ।
0: ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ, ਆਓ ਆਪਣੀ ਸੁਰਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਚੱਲੀਏ ਤੇ ਕਰੀਏ ਨਮਸਕਾਰ। ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ।
1: ਗੁਰੂ ਰਾਮਦਾਸ।
0: ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਹਨ। ਭਾਈ ਸੋਮਾ ਨਾਮ ਦਾ ਰਸੀਆ ਲਾਹੌਰ ਰਹਿੰਦਾ ਸੀ, ਪੂਰਬਲੇ ਕਰਮ ਭਗਤੀ ਭਾਵ ਦੇ ਨਾਲ ਭਰਪੂਰ ਸਨ, ਕਿਉਂਕਿ ਪੂਰਨ ਗੁਰੂ ਦੀ ਸੰਗਤ ਤਾਂ ਹੀ ਮਿਲਦੀ ਹੈ ਜੇ ਪੂਰਬਲੇ ਕਰਮ ਵੀ ਅੱਛੇ ਹੋਣ। ਪੂਰਨ ਗੁਰੂ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਪਿਛਲੇ ਵੀ ਕੋਈ ਪੂਰਬਲੇ ਚੰਗੇ ਕਰਮ ਹੋਣ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਤੇ ਜਦੋਂ ਪੂਰਨ ਗੁਰੂ ਮਿਲ ਜਾਵੇ ਤਾਂ ਫਿਰ ਮਿਟਿਓ ਹਨੇਰ ਮਿਲਤ ਹਰ ਨਾਨਕ, ਫਿਰ ਅਗਿਆਨ ਰੂਪੀ ਹਨੇਰਾ ਮਿਟ ਜਾਂਦਾ, ਗਿਆਨ ਅੰਜਨ ਗੁਰਦਿਆ ਅਗਿਆਨ ਹਨੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਪੂਰਨ ਗੁਰੂ ਦੀ ਪ੍ਰਾਪਤੀ, ਭਾਈ ਸੋਮਾ ਲਾਹੌਰ ਦਾ ਨਿਵਾਸੀ ਸੀ ਤੇ ਅੰਮ੍ਰਿਤਸਰ ਵਿਖੇ ਆਪਣਾ ਨਿਵਾਸ ਲੈ ਆਇਆ। ਕਾਹਦੇ ਲਈ? ਭਾਈ ਦੋਨੋਂ ਟਾਈਮ ਸਤ ਸੰਗਤ ਕਰਾਂਗੇ ਤੇ ਵਿਹਾਰ ਵਿੱਚੋਂ ਸਮਾਂ ਮਿਲੇਗਾ ਤਾਂ ਗੁਰੂ ਦਰ ਦੀ ਸੇਵਾ ਕਰਕੇ ਜੀਵਨ ਸਫਲ ਕਰਾਂਗੇ। ਭਾਈ ਸੋਮਾ, ਘਰ ਦੇ ਵਿੱਚ ਬੜੀ ਗਰੀਬੀ ਹੈ, ਕੋਈ ਅਮੀਰੀ ਨਹੀਂ, ਛੋਲੇ ਉਬਾਲ ਕੇ ਵੇਚ ਲੈਂਦਾ, ਉਹਦੇ ਵਿੱਚੋਂ ਚਾਰ ਪੈਸੇ ਬਚਦੇ ਹਨ, ਉਹਦੇ ਨਾਲ ਨਿਰਵਾਹ ਕਰ ਲੈਂਦਾ ਤੇ ਬਾਕੀ ਦਾ ਸਮਾਂ ਸੇਵਾ ਸਿਮਰਨ ਵਿੱਚ ਬਤੀਤ ਕਰ ਦਿੰਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਨ ਵਿੱਚ ਖਿਆਲ ਆਇਆ, ਭਾਈ ਸੋਮਾ ਸਵੇਰ ਸ਼ਾਮ ਹਰ ਵੇਲੇ ਸਿਮਰਨ ਵਿੱਚ ਜੁੜਿਆ ਰਹਿੰਦਾ, ਵਿਹਾਰ ਤੋਂ ਸਮਾਂ ਮਿਲਦਾ, ਸੇਵਾ ਕਰਦਾ, ਵੇਖੀਏ ਕੁਝ ਇਹਦੇ ਅੰਦਰ ਮਾਇਆ ਦੀ ਪਕੜ ਵੀ ਹਟੀ ਹੈ ਜਾਂ ਮਾਇਆ ਦੀ ਪਕੜ ਉਵੇਂ ਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ।
1: ਵਾਹਿਗੁਰੂ।
0: ਗੁਰੂ ਰਾਮਦਾਸ ਪਾਤਸ਼ਾਹ ਆਏ, ਕਹਿਣ ਲੱਗੇ, ਸੋਮਿਆਂ ਅੱਜ ਦੀ ਜਿਤਨੀ ਵਟਕ ਹੋਈ ਹੈ ਸਾਨੂੰ ਦੇ ਦੇ। ਭਾਈ ਸੋਮੇ ਨੇ ਧੰਨ ਭਾਗ ਸਮਝੇ, ਜਿਤਨੀ ਵਟਕ ਹੋਈ ਸੀ ਹਜ਼ੂਰ ਦੇ ਅਰਪਣ ਕਰ ਦਿੱਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਪੈਸੇ ਮਜ਼ਦੂਰਾਂ ਨੂੰ ਵੰਡ ਦਿੱਤੇ। ਦੂਸਰੇ ਦਿਨ ਫਿਰ ਆਣ ਖੜੋਤੇ, ਸੋਮਿਆਂ ਅੱਜ ਵੀ ਜਿਤਨੀ ਵਟਕ ਹੋਈ ਹੈ ਸਾਨੂੰ ਦੇ ਦੇ। ਭਾਈ ਸੋਮੇ ਨੇ ਸੋਚਿਆ, ਭਾਈ ਗੁਰੂ ਤਰੁੱਠਾ ਹੈ, ਗੁਰੂ ਨੇ ਮੈਨੂੰ ਸੰਭਾਲਿਆ, ਕਿਉਂਕਿ ਜਿਹਦੇ ਦਰ ਤੇ ਲਕਸ਼ਮੀ ਹੱਥ ਬੱਧੀ ਖੜੀ ਹੈ, ਦੇਵੀ ਦੇਵਤੇ ਪੀਰ ਪੈਗੰਬਰ ਔਲੀਆ ਜਿਹਦੇ ਹੁਕਮ ਦੀ ਉਡੀਕ ਵਿੱਚ ਹਨ, ਜਿਸ ਤੇ ਦਰ ਦੀ ਚਰਨ ਧੂੜੀ ਲੈ ਕੇ ਆਪਣੇ ਧੰਨ ਭਾਗ ਸਮਝਦੇ ਹਨ, ਉਹ ਗੁਰੂ ਇੱਕ ਕੰਗਾਲ ਪਾਸੋਂ ਵਟਕ ਮੰਗ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਉਹਦੀ ਬਖਸ਼ਿਸ਼ ਹੈ, ਰਹਿਮਤ ਹੈ। ਭਾਈ ਸੋਮੇ ਨੇ ਜਿਤਨੀ ਵਟਕ ਹੋਈ ਸੀ ਹਜ਼ੂਰ ਦੇ ਅਰਪਣ ਕਰ ਦਿੱਤੀ। ਇਤਿਹਾਸ ਵਿੱਚ ਲਿਖਿਆ ਹੈ ਕਿ धन गुरु रामदास पातशाह छे दिन लगातार आउंदे, पाई सोमे पासो वटक मंगदे ते पाई सोमा हजूर दे अर्पण कर देंदा। सतवें दिन जदों आए तां पाई सोमे ने आप ही जितनी वटक होई सी हजूर दे अर्पण करनी चाही, तां धन गुरु रामदास पातशाह कहन लगे, सोमिया अज असी लैन नहीं आए, अज देन लई आए हां। भाई सोमा चरणा नूं लिपट गया, ओ सच्चा पातशाह, ओ मेरा दे साईं, असी तैनूं की देन जोगे हां, असी तां जुगा जुगंतर तेरे पासों ही लै रहे हां, और तेरे दित्ते हुए विच्चों जे तिल मात्र देवी दिता तां की दिता है, तेरा दिया तुझे क्या अर्पूं, तेरे दित्ते हुए विच्चों जे तिल मात्र देवी दिता है तां क्या दिता है। उचारण करो श्री वाहिगुरु। भाई सोमे ने नैणा दे जल नाल हजूर दे चरण धो दिते, ते ज्यों ज्यों चरणा नूं लिपटदा अंदर दा शीशा साफ हो रहा। जदों सिख गुरु दे चरणा ते मस्तक रखदा है तां पापां दे छोड कट जांदे हन, अंदर दा शीशा साफ हो जांदा है। उचारण करो श्री वाहिगुरु। धन गुरु रामदास किसे प्यार विच आके भाई सोमे नूं वरदान दे रहे हन, सोमा शाह वे परवाह, ओ सोमिया तू वे परवाह होवेगा, सोमिया तू शाह सदीवेगा, इस दुनियादारी दा ही नहीं तेरे परमार्थ विच भी, तेरे नाम विच भी बरकतां पैणगियां, तेरे नेत्रां विच बरकत पवेगी, जिसनू एक वेरी वेख लेगा वो निहाल हो जावेगा, तेरी रसना ते बरकत होवेगी, जिनू वरदान दे देवेगा, जिनू एक वेरा बचन कह देवेगा वो बचन कदी खाली नहीं जाएगा, तेरे हथां विच बरकत होवेगी, दे नाल भी तू आशीर्वाद दे दिती, उदा लोक भी सुखी ते परलोक भी सुहेला हो जाएगा। उचारण कर

ਅਸੀਂ ਰੋਜ਼ ਹੀ ਗੁਰੂ ਪਾਸੋਂ ਮੰਗਦੇ ਹਾਂ, ਹੇ ਵਾਹਿਗੁਰੂ, ਹੇ ਨਿਰੰਕਾਰ, ਹੇ ਗੁਰੂ ਨਾਨਕ, ਸਾਡੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਈ। ਪਰ ਕਦੀ ਗੁਰੂ ਕੋਲੋਂ ਇਹ ਨਹੀਂ ਮੰਗਿਆ ਭਈ ਹੇ ਵਾਹਿਗੁਰੂ ਮੇਰੇ ਨਿਤਨੇਮ ਵਿੱਚ ਵੀ ਬਰਕਤ ਪਾ, ਨਾਮ ਵਿੱਚ ਵੀ ਬਰਕਤ ਪਾ, ਦਿਨੋ ਦਿਨ ਤੇਰੇ ਚਰਨਾਂ ਨਾਲ ਪਿਆਰ ਵਧਦਾ ਜਾਵੇ। ਕਦੀ ਇਹ ਬਰਕਤ ਨਹੀਂ ਮੰਗੀ। ਤੇ ਜਿਨ੍ਹਾਂ ਨੇ ਇਹ ਬਰਕਤ ਮੰਗ ਲਈ ਹੈ ਨਾ ਗੁਰੂ ਕੋਲੋਂ, ਉਹਨਾਂ ਨੂੰ ਫਿਰ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੀ। ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ, ਜੋ ਹਰੀ ਦੇ ਨਾਮ ਨਾਲ ਜੁੜਦੇ ਹਨ, ਉਹਨਾਂ ਦੇ ਅਚਿੰਤ ਕੰਮ ਹੋ ਜਾਂਦੇ ਹਨ। ਪਰਮੇਸ਼ਰ ਉਹਨਾਂ ਨੂੰ ਮੰਗਣ ਦਾ ਮੌਕਾ ਹੀ ਨਹੀਂ ਦਿੰਦਾ, ਪਹਿਲਾਂ ਹੀ ਦੇ ਦਿੰਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਭਾਈ ਸੋਮੇ ਨੂੰ ਹਜ਼ੂਰ ਨੇ ਵਰਦਾਨ ਦਿੱਤਾ, ਸੋਮਿਆ ਤੇਰੇ ਨਾਮ ਵਿੱਚ ਵੀ ਬਰਕਤ ਪਵੇਗੀ, ਤੇਰੇ ਪਰਮਾਰਥ ਵਿੱਚ ਵੀ ਬਰਕਤ ਪਵੇਗੀ। ਔਰ ਗੁਰੂ ਘਰ ਵੱਲੋਂ ਪੀੜੀ ਦਿੱਤੀ ਗਈ ਔਰ ਮੁਲਤਾਨ ਦੀ ਧਰਤੀ ਤੇ ਫਿਰ ਭਾਈ ਸੋਮੇ ਨੇ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕੀਤਾ। ਉਹਨਾਂ ਦੇ ਖਾਨਦਾਨ ਵਿੱਚੋਂ ਅੱਜ ਵੀ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰਦੇ ਹਨ। ਔਰ ਗੁਰੂ ਨਾਨਕ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਨੂੰ ਕਿਹਾ ਸੀ ਨਾ ਸੋਮਾ ਸ਼ਾਹ, ਅੱਜ ਉਹਨਾਂ ਦੇ ਘਰ ਕੋਈ ਛੋਟਾ ਬੱਚਾ ਵੀ ਬੈਠਾ ਹੋਵੇ, ਉਸ ਨੂੰ ਵੀ ਸ਼ਾਹ ਜੀ ਕਰਕੇ ਪੁਕਾਰਦੇ ਹਨ। ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਸ਼ਹਿਨ ਸ਼ਾਹੀਆਂ ਬਖਸ਼ ਦੇਵੇ ਸਾਧ ਸੰਗਤ, ਉਹ ਫਿਰ ਰਹਿੰਦੀ ਦੁਨੀਆਂ ਤੱਕ ਸ਼ਾਹ ਹੀ ਰਹਿਣਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਬਾਈ ਪਿਆਰ ਦੇ ਨਾਲ, ਸਿਦਕ ਦੇ ਨਾਲ ਧਿਆਇਆ, ਫਿਰ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੀ। ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ। ਉਹ ਗੁਰੂ ਨਾਨਕ ਦੇ ਦਰ ਦੀ ਜਿਨ੍ਹਾਂ ਨੇ ਕਾਮਨਾ ਕਰਕੇ ਸੇਵਾ ਕੀਤੀ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ ਹਨ। ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ, ਉਹ ਗੁਰੂ ਨਾਨਕ ਦਾ ਰੂਪ ਹੀ ਬਣ ਗਏ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਲਈ ਮੈਂ ਮੂਰਖ ਕੀ ਕੇ

ਮੇਰੀਆਂ ਭੈਣਾਂ ਵੀ ਜਕਾਰੇ ਦੀ ਬਖਸ਼ਿਸ਼ ਕਰ, ਕੋਈ ਭੈਣ ਉਸਕੇ ਜਕਾਰੇ ਛੱਡੀ। ਔਰ ਕੀ ਅਜੁਰ ਸ਼ਬਦ।

ਤੇ ਜਦੋਂ ਕੋਈ ਰੱਬ ਦੇ ਪਿਆਰੇ ਕੋਲ ਪੁੱਛਣ ਵਾਸਤੇ ਜਾਏਗਾ ਉਹ ਪਹਿਲਾਂ ਇਹੋ ਹੀ ਕਹੇਗਾ ਜੇ ਕੰਤ ਨੂੰ ਆਪਣੀ ਮਨ ਦੀ ਸੇਜਾ ਤੇ ਬੁਲਾਣਾ ਚਾਹੁੰਦਾ ਤੇ ਪਹਿਲਾਂ ਇਸ ਚੋਲੇ ਨੂੰ ਰੰਗ ਲੈ।

ਪੁੱਛਦੇ ਕਿ ਤਨ ਦਾ ਚੋਲਾ ਕਿਵੇਂ ਰੰਗਾ ਤੇ ਮਨ ਦਾ ਚੋਲਾ ਕਿਵੇਂ ਰੰਗਾ ਇਹ ਸਵਾਲ ਹੀ ਐਸਾ ਹੈ ਇਹ ਬੋਲੀ ਐਸੀ ਹੈ ਆਮ ਬੰਦਾ ਇਸ ਗੱਲ ਦਾ ਜਵਾਬ ਕਿਵੇਂ ਦੇਵੇਗਾ

ਪਹਿਲਾਂ ਤਨ ਦਾ ਚੋਲਾ ਰੰਗੇਗਾ ਤੇ ਫਿਰ ਮਨ ਦਾ ਚੋਲਾ ਰੰਗੇਗਾ। ਪਤਾ ਹੀ ਨਹੀਂ ਕਿਵੇਂ ਰੰਗਣਾ, ਜ਼ਰਾ ਧਿਆਨ ਦਿਓ। ਅੱਜ ਪਤਾ ਲੱਗ ਜਾਏ ਕਿ ਤਨ ਦਾ ਚੋਲਾ ਕਿਵੇਂ ਰੰਗਣਾ ਤੇ ਮਨ ਦਾ ਚੋਲਾ ਕਿਵੇਂ।

ਤਨ ਦਾ ਚੋਲਾ ਕਿਵੇਂ ਰੰਗਾ ਤੇ ਮਨ ਦਾ ਚੋਲਾ ਕਿਵੇਂ ਰੰਗਾ ਤੇ ਭਾਈ ਮੰਝ ਕਰਨ ਦਾ ਤਨ ਦਾ ਚੋਲਾ ਰੰਗ ਗੁਰੂ ਦੀ ਸਾਧ ਸੰਗਤ ਦੀ ਸੇਵਾ ਕਰਕੇ ਤੇ ਮਨ ਦਾ ਚੋਲਾ ਰੰਗ ਸਿਮਰਨ ਕਰਕੇ ਤੇ ਫਿਰ ਐਸਾ ਰੰਗ ਚੜੇਗਾ ਦੁਨੀਆਂ ਦੇ ਚੋਲਿਆਂ ਨੂੰ ਤੇ ਦਾਗ ਲੱਗ ਜਾਂਦੇ ਪਰ

ਰੰਗਾਂ ਨਾਲ ਇਸ ਚੋਲੇ ਨੂੰ ਧੋਣਾ ਚਾਹੁੰਦਾ। ਇਹ ਧੋਣਾ ਚਾਹੁੰਦਾ ਕਰਮ ਕਾਂਡਾਂ ਨਾਲ। ਤੇ ਹਜ਼ੂਰ ਕਹਿੰਦੇ ਨੇ ਜੇ ਤੂੰ ਇਸ ਚੋਲੇ ਨੂੰ ਇਸ ਤਰ੍ਹਾਂ ਧੋਣਾ ਚਾਹਵੇਂ

ਪਰਖ ਕਰਨ ਵਾਸਤੇ ਸਾਧ ਸੰਗਤ ਦੇ ਅੱਗੇ ਆ ਕੇ ਇਹ ਚੋਲਾ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਵਾਜ਼ ਆਈ, ਉੱਤੋਂ ਤੇ ਚਿੱਟਾ ਹੋ ਗਿਆ ਪਰ ਅੰਦਰੋਂ ਮੈਲ ਹੈ।

ਜਿਹੜੇ ਲੋਕ ਆ ਕੇ ਮੱਥਾ ਵੀ ਟੇਕਦੇ ਨੇ ਸਿਰ ਤੇ ਝੁਕਾ ਦਿੰਦੇ ਨੇ ਪਰ ਮਨ ਆਪਣੇ ਕੋਲ ਰੱਖਦੇ ਨੇ, ਮਨ ਨਹੀਂ ਚੁਕਾਉਂਦੇ, ਚੜ੍ਹਦੀ ਜਾ ਰਹੀ। ਇਸ ਲਈ ਸੇਵਾ ਕਰਕੇ, ਅਹਿਕਾਰ ਸੇਵਾ ਕਰਕੇ ਤਨ ਦਾ ਚੋਲਾ ਪਹਿਲਾਂ ਰੰਗਣਾ ਜ਼ਰੂਰੀ। ਤਨ ਦਾ ਚੋਲਾ ਜਿਨ੍ਹਾਂ ਨੇ ਨਹੀਂ ਰੰਗਿਆ, ਇਤਿਹਾਸ ਪੜ੍ਹਿਆ ਤੁਸੀਂ, ਜਿੰਨੇ ਵੀ ਮਹਾਨ ਰਿਖੀ ਹੋਏ ਨੇ ਤਪੱਸਿਆ ਕਰਨ ਵਾਲੇ, ਆਖਿਰ ਵਿੱਚ ਆ ਕੇ ਤਪੱਸਿਆ ਕਰਦਿਆਂ ਕਰਦਿਆਂ ਜਦੋਂ ਸਿਮਰਨ ਦਾ ਧਨ ਜੁੜ ਗਿਆ, ਥੋੜਾ ਜਿਹਾ ਕ੍ਰੋਧ ਆਇਆ ਤੇ ਹੰਕਾਰ ਆਇਆ, ਉਹ ਜਿਹੜਾ ਧੋਤਾ ਧੋਤਾਇਆ ਚੋਲਾ ਸੀ ਉਹ ਸਾਰਾ ਮੈਲਾ ਹੋ ਗਿਆ, ਕਿਉਂਕਿ ਤਨ ਦਾ ਚੋਲਾ ਨਹੀਂ ਸੀ ਧੋਤਾ, ਕਦੇ ਵੀ ਸਾਧ ਸੰਗਤ ਦੀ ਸੇਵਾ ਨਹੀਂ ਸੀ ਕੀਤੀ। ਆਈਆਂ ਸੰਗਤਾਂ ਗੁਰੂ ਕਾ ਦਰਸ਼ਨ ਕਰਨ ਵਾਸਤੇ।

ਹਜ਼ੂਰ ਕਹਿੰਦੇ ਨੇ ਗੰਗਾ ਅਸੀਂ ਵੀ ਅੱਜ ਆਪਣੇ ਤਨ ਦਾ ਚੋਲਾ ਰੰਗ ਲਈਏ। ਮਾਤ ਗੰਗਾ ਜੀ ਨੇ ਆਖਿਆ, ਪਾਛਿਆ ਤੁਹਾਡੇ ਚਰਨਾਂ ਤੇ ਜਿਹੜਾ ਵੀ ਆ ਕੇ ਮੱਥਾ ਟੇਕ ਲੈਂਦਾ ਉਹਦਾ ਤਨ ਦਾ ਵੀ ਚੋਲਾ ਰੰਗਿਆ ਗਿਆ ਤੇ ਮਨ ਦਾ ਵੀ ਰੰਗਿਆ ਗਿਆ। ਨਹੀਂ ਗੰਗਾ, ਅਜੇ ਵੀ ਬੜੀ ਭੁੱਖ ਹੈ, ਮੇਰਾ ਚਿੱਤ ਕਰਦਾ ਮੈਂ ਹਰ ਵਕਤ ਸਾਧ ਸੰਗਤ ਦੀ ਧੂੜੀ ਵਿੱਚ ਬੈਠਾ ਰਹਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਅਜੇ ਦਿਨ ਨਹੀਂ ਸੀ ਚੜਿਆ, ਕੜਾ ਪ੍ਰਸ਼ਾਦੀ ਦੇਖ ਕੀਤੀ, ਨਾਲ ਜਲ ਲੈ ਲਿਆ ਤੇ ਨਾਲ ਪੱਖਾ ਲੈ ਲਿਆ। ਬੀਬੀਆਂ ਵੱਲ ਮਾਤਾ ਗੰਗਾ ਜੀ ਹੋ ਗਏ ਤੇ ਗੁਰਸਿੱਖਾਂ ਵੱਲ ਗੁਰੂ ਅਰਜਨ ਦੇਵ ਪਾਤਸ਼ਾਹ ਹੋ ਗਏ। ਤੇ ਜਿਉਂ ਜਿਉਂ ਮਾਤਾ ਗੰਗਾ ਜੀ ਪੱਖਾ ਚੱਲਦੇ ਨੇ ਤੇ ਬਜ਼ੁਰਗ ਮਾਵਾਂ ਕਹਿੰਦੀਆਂ, ਬੱਚੀਏ ਵਾਹਿਗੁਰੂ ਤੇਰੀ ਆਸ ਪੂਰੀ ਕਰੇ। ਇਸ ਗੱਲ ਦਾ ਨਹੀਂ ਪਤਾ, ਦੁਨੀਆਂ ਨੂੰ ਦਾਤਾਂ ਦੇਣ ਵੱਲ, ਦੁਨੀਆਂ ਜਿਹਦੇ ਕੋਲ ਮੰਗਦੀ ਏ ਉਹ ਤੁਹਾਡੀ ਸੇਵਾ ਪੈ ਕਰ ਦੇਣਾ ਜੀ। ਤੇ ਇੱਧਰ ਬਜ਼ੁਰਗ ਕਹਿੰਦੇ, ਗੁਰਸਿੱਖਾ ਤੂੰ ਬੜਾ ਚੰਗਾ, ਚੰਗਾ ਤੇ ਹੈ ਹੀ ਸੀ, ਤੇ ਜਿਹੜੇ ਨੇੜੇ ਗੁਰਸਿੱਖ ਸਨ ਗੁਰੂ ਸਾਹਿਬ ਦੇ, ਉਹ ਕਹਿ ਰਹੇ ਨੇ ਗੁਰਸਿੱਖਾ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਤੇਰੀ ਸਿਫਾਰਿਸ਼ ਕਰਾਂਗੇ, ਤੈਨੂੰ ਸਾਰਾ ਕੁਝ ਦੇਣਗੇ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮੇਰੀ ਹੋਰ ਕੋਈ ਸਿਫਾਰਿਸ਼ ਨਾ ਕਰੇ, ਮੇਰੀ ਸਿਰਫ ਇਹੋ ਹੀ ਸਿਫਾਰਿਸ਼ ਕਰਿਓ ਕਿ ਮੈਂ ਸਾਧ ਸੰਗਤ ਦੀ ਸੇਵਾ ਕਰਦਾ ਰਹਾਂ ਤੇ ਸੇਵਕ ਬਣਿਆ ਰਹਾਂ।

ਤੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ, ਇਹ ਕੀ ਹੋ ਰਿਹਾ ਤੇ ਹਰਿਮੰਦਰ ਸਾਹਿਬ

ਸਰ ਧਿਆਨ ਦੇਣਾ ਕਿਤੇ ਸਾਡਾ ਜੀਵਨ ਇਸ ਤਰ੍ਹਾਂ ਦਾ ਨਾ ਬਣ ਜਾਏ ਹਜ਼ੂਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਿ ਇੱਕ ਉਹ ਵੀ ਨੇ

ਲੋਕ ਤਾੜੀਆਂ ਵਜਾਉਂਦੇ ਚੰਗਾ ਹੋਇਆ ਚਲਾ ਗਿਆ ਸਾਧ ਸੰਗਤ ਦੀ ਨਿੰਦਿਆ ਕਰਦਾ ਸੀ ਕਦੇ ਸਿਮਰਨ ਨਹੀਂ ਸੀ ਕਰਦਾ ਮਨਮੁਖ ਦੀ ਉਸਤਤ ਕਰਦਾ ਸੀ ਤੇ ਗੁਰਮੁਖ ਦੀ ਨਿੰਦਿਆ ਕਰਦਾ ਸੀ ਝੂਠ ਦੇ ਅੱਗੇ ਮੱਥਾ ਟੇਕਦਾ ਸੀ ਤੇ ਸੱਚ ਨੂੰ ਵੇਖ ਕੇ ਲੰਘ ਜਾਂਦਾ ਸੀ।

ਧਰਤੀ ਨੇ ਪੁਕਾਰ ਕੀਤੀ, ਹੇ ਵਾਹਿਗੁਰੂ ਮੇਰੇ ਸਿਰ ਤੇ ਭਾਰ ਬੜੇ। ਆਕਾਸ਼ਬਾਣੀ ਹੋਈ ਜੇ ਤੂੰ ਆਖੇ ਤੇ ਨਦੀਆਂ ਨਾਲੇ ਤੇਰੇ ਸਿਰ ਤੂੰ ਚੁੱਕ ਲਵਾਂ, ਆਖੇ ਨਹੀਂ। ਜੇ ਤੂੰ ਆਖੇ ਤੇ ਸਾਰੀ ਬਨਸਪਤੀ ਤੇਰੇ ਸਿਰ ਤੂੰ ਚੁੱਕ ਲਵਾਂ, ਜੇ ਤੂੰ ਆਖੇ ਤੇ ਵੱਡੇ ਵੱਡੇ ਪਹਾੜ ਇਹ ਤੇਰੇ ਸਿਰ ਤੂੰ ਚੁੱਕ ਲਵਾਂ, ਤੇਰਾ ਭਾਰ ਹੌਲਾ ਹੋ ਜਾਏਗਾ, ਆਖੇ ਨਹੀਂ। ਇਹ ਸਾਰਾ ਕੁਝ ਤੇਰਾ ਸਾਜਿਆ ਹੋਇਆ, ਇਹ ਸਾਰਾ ਕੁਝ ਤੇਰਾ ਬਣਾਇਆ ਹੋਇਆ, ਜਦੋਂ ਦਾ ਮੇਰੇ ਸਿਰ ਤੇ ਆਇਆ ਮੈਂ ਆਪਣੇ ਆਪ ਨੂੰ ਮੁਬਾਰਕ ਸਮਝੇ, ਤੇ ਫਿਰ ਕਦਰ ਪਾਰ ਹੈ। ਆਖਿਆ ਪਰਮਾਤਮਾ ਮੈਨੂੰ ਉਸ ਚੀਜ਼ ਦਾ ਭਾਰ ਹੈ ਜਿਹੜੇ ਤੇਰੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਤੈਨੂੰ ਚੇਤੇ ਨਹੀਂ ਕਰਦੇ, ਤੈਨੂੰ ਭੁੱਲ ਜਾਂਦੇ ਨੇ, ਤੇਰੇ ਕੀਤੇ ਦਾ ਕਦਰ ਨਹੀਂ ਜਾਣਦੇ, ਉਹਨਾਂ ਅਕਿਰਤ ਕਣਾਂ ਦਾ ਭਾਰ ਹੈ। ਇਸ ਲਈ ਵਿਸਰਿਆ ਜਿਨ ਨਾਮ ਤੇ ਬਹੁਹੀ ਵਾਰ ਥੀ। ਆਓ ਇੱਕ ਵਾਰ ਸਾਰੇ ਪੜ੍ਹੀਏ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਬਹੁਹੀ ਵਾਰ ਥੀ। ਅੱਜ ਇਸ ਤਰ੍ਹਾਂ ਚਿੱਤ ਕਰ ਰਹੇ ਹੈ ਕਿ ਜੇ ਇਹ ਸਰੀਰ ਦੇ ਨਾਲ ਪਿਆਸ ਤੇ ਭੁੱਖ ਨਾ ਲੱਗੀ ਹੋਵੇ ਤੇ ਸਾਰੀ ਜ਼ਿੰਦਗੀ ਇਸੇ ਦਰਬਾਰ ਵਿੱਚ ਨਾਨਕ ਪਿਆਉ ਵਿੱਚ ਸਾਰੀ ਜ਼ਿੰਦਗੀ ਕੀਰਤਨ ਹੀ ਕਰਦੇ ਰਹੀ। ਪਰ ਜਿਤਨਕ ਮਨ ਜੁੜ ਸਕੇ, ਕਿਉਂਕਿ ਭੁੱਖ ਪਿਆਸ ਵੀ ਉਸ ਅਕਾਲ ਪੁਰਖ ਦੀ ਬਖਸ਼ੀ ਹੋਈ, ਜਿੰਨਾ ਕੁ ਮਨ ਜੁੜ ਸਕੇ ਉਨਾ ਹੀ ਚੰਗਾ ਹੈ। ਪਰ ਮੈਂ ਬੇਨਤੀ ਕਰਾਂਗਾ, ਕਾਰ ਸੇਵਾ ਕਰੋ ਤੇ ਤਨ ਦਾ ਚੋਲਾ ਰੰਗ ਲਵੋ ਤੇ ਅੰਦਰ ਆ ਕੇ ਕੀਰਤਨ ਸੁਣੋ ਤੇ ਮਨ ਦਾ

ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਇਸ ਪਵਿੱਤਰ ਸ਼ਬਦ ਵਿਚ ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜਗ ਕੇ।

ਆਗਮ ਆਗੋਚਰ ਅਤ ਵੱਡਾ ਬੜਾ ਵੱਡਾ ਹੈ ਅਤੁਲ ਜਿਹਨੂੰ ਕੋਈ ਤੋੜ ਨਹੀਂ ਸਕਦਾ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਉਸ ਰਾਮ ਨੂੰ ਕੋਈ ਤੋੜ ਨਹੀਂ ਸਕਦਾ।

ਨਹੀਂ ਨੇ ਨਾ ਪਾਈ ਉਸ ਪਰਮੇਸ਼ਰ ਦੀ ਕੀਮਤ ਕੋਈ ਨਹੀਂ ਪਾ ਸਕਦਾ ਤੇ ਨਾ ਹੀ ਪੈਸਿਆਂ ਦੇ ਨਾਲ ਉਹ ਰਾਮ ਕਿਧਰੋਂ ਮਿਲਦਾ ਗੁਰੂ ਸਾਹਿਬ ਨੇ ਕਿਹਾ ਜੇ ਕੋਈ ਇਨਸਾਨ ਇਹ ਕਵੇ ਕਿ ਪੈਸਿਆਂ ਦੇ ਨਾਲ ਮੈਂ ਰੱਬ ਨੂੰ ਪਾ ਲਵਾਂਗਾ

ਮੱਥੇ ਦੇ ਤਿਲਕ ਲਾ ਲਏ, ਹੱਥ ਵਿਚ ਮਾਲਾ ਫੜ ਲਈ ਤੇ ਰਾਮ ਰਾਮ ਕਹਿ ਲਿਆ। ਥੋੜੀ ਦੇਰ ਸਾਰਾ ਦਿਨ ਝੂਠ ਬੋਲਿਆ ਤੇ ਸਮਝਿਆ ਕਿ ਹੁਣ ਬਸ ਰਾਮ ਖੁਸ਼ ਹੋ ਗਏ। ਭਗਤ ਜੀ

रोग मरण कह जाने मोरा। ये जड़े लोग ने, ये मेरा मरम, ये मेरा दर्द,

ਇੱਕ ਆਰਾਮ ਦੀ ਭਗਤੀ ਤੋਂ ਸਿਵਾ ਮੈਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਬਸ ਆਰਾਮ ਦੀ ਭਗਤੀ ਕਰਨਾ, ਉਹਦੀ ਸੇਵਾ ਕਰਨਾ, ਹੋਰ ਮੈਂ

ਉਹ ਅੱਲਾ ਉਹ ਵਾਹਿਗੁਰੂ ਕਿਉਂ ਨਹੀਂ ਸਾਰਿਆਂ ਨੂੰ ਮਿਲਦਾ? ਇਹਦਾ ਵੀ ਕੋਈ ਕਾਰਨ ਹੈ। ਜਦੋਂ ਤੱਕ ਇਨਸਾਨ ਪਰਾਇਆ ਹੱਕ, ਨਿੰਦਿਆ ਚੁਗਲੀ, ਠੱਗੀਆਂ, ਝੂਠ ਫਰੇਬ ਨਹੀਂ ਛੱਡਦਾ, ਉਦੋਂ ਤੱਕ ਉਹ ਰਾਮ ਵਾਹਿਗੁਰੂ ਅੱਲਾ ਉਹਨੂੰ ਨਹੀਂ ਮਿਲ ਸਕਦਾ। ਧੰਨ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਇਹ ਉਪਦੇਸ਼ ਕੀਤਾ ਸੀ ਕਿ ਜਿਹੜਾ ਹਰ ਇਨਸਾਨ ਵਾਸਤੇ ਜ਼ਰੂਰੀ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਹੱਕ ਪਰਾਇਆ ਨਾਨਕ ਹੀ ਗੱਲ ਕਹਿੰਦਾ, ਜੇ ਮੁਸਲਮਾਨ ਕਿਸੇ ਦਾ ਹੱਕ ਖਾਵੇ ਜਾਂ ਕੋਈ ਹਿੰਦੂ ਕਿਸੇ ਦਾ ਹੱਕ ਖਾਵੇ, ਧੰਨ ਗੁਰੂ ਨਾਨਕ ਸਾਹਿਬ ਦਾ ਉਪਦੇਸ਼। ਗੁਰੂ ਨਾਨਕ ਸਾਹਿਬ ਨੇ ਸਿਰਫ ਸਿੱਖਾਂ ਨੂੰ ਨਹੀਂ ਸਾਰੀ ਦੁਨੀਆਂ ਨੂੰ ਸਾਂਝਾ ਉਪਦੇਸ਼ ਕੀਤਾ ਕਿ ਇਹ ਇਨਸਾਨ ਤੇਰਾ ਜੀਵਨ ਉੱਚਾ ਹੋਵੇ।

0: ਪਿਸਤ ਨਾ ਜਾਈਏ। ਪਿਸਤ ਕਹਿੰਦੇ ਨੇ ਸਵਰਗ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲਾਂ ਦੇ ਨਾਲ ਤਾਂ ਸਵਰਗ ਨਹੀਂ ਮਿਲਦਾ, ਛੁੱਟੇ ਸੱਚ ਕਮਾਏ। ਛੁਟਕਾਰਾ ਉਦੋਂ ਹੋਵੇਗਾ ਜਦੋਂ ਇਨਸਾਨ ਸੱਚ ਦੀ ਕਮਾਈ ਕਰੇਗਾ। ਜੇ ਗੱਲਾਂ ਹੀ ਕਰੀ ਜਾਈਏ, ਸੇਵਾ ਭਾਵ ਮਨ ਵਿਚ ਨਹੀਂ, ਉਹ ਰਾਮ ਕਿਸ ਤਰ੍ਹਾਂ ਮਿਲੇਗਾ? ਇੱਕ ਗੁਰੂ ਆਪਣੇ ਚੇਲੇ ਨੂੰ ਕਹਿਣ ਲੱਗਾ, ਬਰਸਾਤ ਪੈ ਰਹੀ ਸੀ, ਕਹਿਣ ਲੱਗਾ ਕਾਕਾ
1: ਟਾਈਏ ਛੁੱਟੇ ਸੱਚ ਕਮਾਏ,
0: ਗੱਲੀ ਪਿਸਤ ਨਾ ਜਾਈਏ। ਪਿਸਤ ਕਹਿੰਦੇ ਨੇ ਸਵਰਗ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲਾਂ ਦੇ ਨਾਲ ਤਾਂ ਸਵਰਗ ਨਹੀਂ ਮਿਲਦਾ, ਛੁੱਟੇ ਸੱਚ ਕਮਾਏ। ਛੁਟਕਾਰਾ ਉਦੋਂ ਹੋਵੇਗਾ ਜਦੋਂ ਇਨਸਾਨ ਸੱਚ ਦੀ ਕਮਾਈ ਕਰੇਗਾ। ਜੇ ਗੱਲਾਂ ਹੀ ਕਰੀ ਜਾਈਏ, ਸੇਵਾ ਭਾਵ ਮਨ ਵਿਚ ਨਹੀਂ, ਉਹ ਰਾਮ ਕਿਸ ਤਰ੍ਹਾਂ ਮਿਲੇਗਾ? ਇੱਕ ਗੁਰੂ ਆਪਣੇ ਚੇਲੇ ਨੂੰ ਕਹਿਣ ਲੱਗਾ, ਬਰਸਾਤ ਪੈ ਰਹੀ ਸੀ, ਕਹਿਣ ਲੱਗਾ ਕਾਕਾ ਬਰਸਾਤ ਪੈ ਰਹੀ ਹੈ, ਛੱਤ ਕਿਧਰੇ ਚੋਣ ਨਾ ਲੱਗ ਪਵੇ, ਛੱਤ ਤੇ ਚੜ ਕੇ ਤੇ ਛੱਪਰ ਠੀਕ ਕਰ ਦੇ। ਗੱਲ ਤੈ ਕਮਾਈ ਦੀ, ਸੇਵਾ ਦੀ। ਉਹ ਲੜਕਾ ਸੋਚਣ ਲੱਗਾ, ਬਰਸਾਤ ਪੈ ਰਹੀ ਹੈ, ਕੋਠੇ ਤੇ ਚੜਾਂਗਾ, ਕੱਪੜੇ ਭਿੱਜ ਜਾਣਗੇ, ਜੇ ਛੱਤ ਤੂੰ ਡਿੱਗ ਪਿਆ, ਪੈਰ ਤਿਲ ਗਿਆ ਤੇ ਲੱਤ ਬਾਂਹ ਵੀ ਟੁੱਟ ਜਾਏਗੀ। ਕੌਣ ਛੱਤ ਤੇ ਚੜੇ, ਕੌਣ ਛੱਪਰ ਠੀਕ ਕਰੇ, ਔਖਾ ਕੰਮ ਹੈ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ, ਤੁਸੀਂ ਛੱਤ ਦੇ ਥੱਲੇ, ਮੈਂ ਪੈਰ ਲੈ ਕੇ ਛੱਤ ਦੇ ਉੱਤੇ ਚੜਾ, ਇਹ ਤੇ ਬੜਾ ਵੱਡਾ ਪਾਪ ਹੋ ਜਾਏਗਾ ਕਿ ਤੁਸੀਂ ਛੱਤ ਦੇ ਥੱਲੇ ਤੇ ਮੈਂ ਛੱਤ ਦੇ ਉੱਤੇ ਪੈਰ ਲੈ ਕੇ ਜਾਊਂ, ਇਹ ਪਾਪ ਮੈਂ ਨਹੀਂ ਕਰ ਸਕਦਾ। ਉਹ ਗੁਰੂ ਵਿਚਾਰਾ ਆਪੇ ਛੱਤ ਤੇ ਚੜਿਆ, ਛੱਪਰ ਠੀਕ ਕੀਤਾ, ਮੀਂਹ ਬੰਦ ਹੋਇਆ। ਕਹਿਣ ਲੱਗੇ ਕਾਕਾ ਜਾ ਹੁਣ ਜਾ ਕੇ ਜੰਗਲ ਵਿੱਚੋਂ ਲੱਕੜਾਂ ਲੈ ਆ ਤਾਂ ਕਿ ਲੰਗਰ ਬਣਾ ਲਈ। ਕਹਿਣ ਲੱਗਾ ਮਨਾ, ਦੋ ਤਿੰਨ ਮੀਲ ਪਹਿਲਾਂ ਤੁਰ ਕੇ ਜੰਗਲ ਵਿੱਚ ਜਾਊਂ, ਫਿਰ ਲੱਕੜਾਂ ਕੱਟ ਕੇ ਸਿਰ ਤੇ ਚੁੱਕ ਕੇ ਲੈ ਕੇ ਆਊਂ, ਬੜਾ ਔਖਾ ਕੰਮ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ, ਤੁਸੀਂ ਇੱਥੇ, ਮੈਂ ਤੁਰ ਕੇ ਜੰਗਲ ਵਿੱਚ ਜਾਵਾਂ, ਤੁਹਾਡੇ ਵੱਲ ਮੇਰੀ ਪਿੱਠ ਹੋ ਜਾਏਗੀ, ਤੁਹਾਡੇ ਵੱਲ ਮੇਰੀ ਪਿੱਠ ਹੋਵੇ, ਇਹ ਪਾਪ ਮੈਂ ਕਿਵੇਂ ਕਰ ਸਕਦਾ, ਇਹ ਪਾਪ ਮੇਰੇ ਕੋਲੋਂ ਨਾ ਕਰਵਾਓ। ਉਹ ਕਹਿਣ ਲੱਗੀ, ਚੰਗਾ ਭਾਈ, ਤੇਰੀ ਮਰਜ਼ੀ। ਆਪੇ ਗਏ, ਲੱਕੜਾਂ ਕੱਟ ਕੇ ਲਿਆਂਦੀਆਂ, ਲੰਗਰ ਤਿਆਰ ਕੀਤਾ, ਲੰਗਰ ਬਣ ਗਿਆ। ਉਹ ਗੁਰੂ ਕਹਿਣ ਲੱਗੇ, ਆ ਕਾਕਾ ਲੰਗਰ ਛਕ ਲੈ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ ਕਿ ਦੋ ਹੁਕਮ ਮੈਂ ਤੁਹਾਡੇ ਪਹਿਲਾਂ ਨਹੀਂ ਮੰਨੇ, ਜੇ ਇਹ ਵੀ ਨਾ ਮੰਨਿਆ ਤੇ ਘੋਰ ਪਾਪ ਹੋ ਜਾਏਗਾ, ਇਸ ਕਰਕੇ ਲੰਗਰ ਮੈਂ ਜ਼ਰੂਰ ਖਾ ਲੈ। ਕਹਿਣ ਦਾ ਭਾਵ ਕਿ ਜੇ ਗੱਲਾਂ ਦੇ ਨਾਲ ਹੀ ਕਹੀਏ ਕਿ ਰੱਬ ਮਿਲ ਜਾਏ, ਸੇਵਾ ਵੀ ਨਾ ਕਰੀਏ, ਸੱਚ ਦੀ ਕਮਾਈ ਵੀ ਨਾ ਕਰੀਏ, ਤਾਂ ਰੱਬ ਕਿਵੇਂ ਮਿਲੇਗਾ? ਗੱਲਾਂ ਦੇ ਨਾਲ ਨਾ ਸਵਰਗ ਮਿਲ ਜਾਏ, ਨਾ ਉਸ ਰਾਮ ਦੀ ਪ੍ਰਾਪਤੀ ਹੁੰਦੀ।

ਮੱਕੇ ਗਏ ਉੱਥੇ ਕਾਜ਼ੀਆਂ ਨੇ ਸਵਾਲ ਕੀਤਾ ਐ ਬਾਬਾ ਨਾਨਕ ਇਹ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ ਉਸ ਰੱਬ ਦੀ ਦਰਗਾਹ ਦੇ ਵਿੱਚ ਮੁਸਲਮਾਨ ਨੂੰ ਜਗ੍ਹਾ ਮਿਲੇਗੀ ਕਿ ਹਿੰਦੂ ਨੂੰ ਗੁਰੂ ਨਾਨਕ ਸਾਹਿਬ ਉਹਨਾਂ ਕਾਜ਼ੀਆਂ ਨੇ ਠੀਕ ਹੈ।

ਬਾਬਾ ਆਖੇ ਹਾਜ਼ੀਆਂ। ਬਾਬਾ ਜੀ ਕਹਿਣ ਲੱਗੇ ਇਹ ਹਾਜ਼ੀਆਂ ਇਹ ਹਾਜ਼ੀ ਲੋਕੋ ਸੁਣੋ, ਸ਼ੁਭ ਅਮਲਾ ਬਾਜੋ ਦੋਨੋਂ।

ਤੇ ਰੱਬ ਦੀ ਦਰਗਾਹ ਵਿਚ ਉਹਨਾਂ ਨੂੰ ਢੋਈ ਜਗ੍ਹਾ ਨਹੀਂ ਮਿਲੇਗੀ। ਰੱਬ ਦੀ ਦਰਗਾਹ ਵਿਚ ਉਹਨੂੰ ਜਗ੍ਹਾ ਮਿਲੇਗੀ ਜਿਹਦੇ ਅਮਲ ਚੰਗੇ ਨੇ। ਉੱਥੇ ਨਾ ਹਿੰਦੂ ਦਾ ਸਵਾਲ

ਕਿਹੜੇ ਪਾਸੇ ਤੁਰ ਪਈ ਹੈ। ਜਿਹੜੇ ਲੋਕ ਧਰਮ ਦੇ ਨਾਂ ਤੇ ਇੱਕ ਦੂਸਰੇ ਨਾਲ ਲੜਦੇ ਨੇ, ਜਿਨ੍ਹਾਂ ਨੇ ਰੱਬ ਨੂੰ ਵੀ ਵੰਡ ਦਿੱਤਾ, ਸਾਹਿਬ ਜੀ ਕਹਿੰਦੇ ਨੇ ਇਹ ਸ਼ੈਤਾਨ ਨੇ ਤੇ ਦੁਨੀਆਂ ਨੂੰ ਪੁੱਠੇ ਪਾਸੇ ਲੈ ਕੇ ਜਾ ਰਹੇ ਨੇ, ਜਦਕਿ ਨਾ ਇਹਨਾਂ ਦੇ ਪੱਲੇ ਰੱਬ ਹੈ

ਇਹ ਉਪਦੇਸ਼ ਨਿਰਾ ਹਿੰਦੂ ਮੁਸਲਮਾਨ ਵਾਸਤੇ ਨਹੀਂ, ਸਾਰੀ ਦੁਨੀਆਂ ਵਾਸਤੇ। ਇਹ ਹਿੰਦੂ ਵਾਸਤੇ ਵੀ ਉਪਦੇਸ਼, ਮੁਸਲਮਾਨ ਵਾਸਤੇ ਵੀ, ਸਿੱਖ ਵਾਸਤੇ ਵੀ, ਈਸਾਈ ਵਾਸਤੇ ਵੀ, ਦੁਨੀਆਂ ਵਿਚ ਰਹਿਣ ਵਾਲੇ ਹਰ ਇਨਸਾਨ ਵਾਸਤੇ ਇਹ ਉਪਦੇਸ਼। ਇਸ ਦਾ ਹੱਕ ਨਹੀਂ ਖਾਣਾ, ਝੂਠ ਨਹੀਂ ਬੋਲਣਾ, ਰੱਬ ਦੇ ਨਾਂ ਤੇ ਰੱਬ ਨੂੰ ਵੰਡ ਕੇ ਕਿਸੇ ਨਾਲ ਲੜਨਾ ਨਹੀਂ, ਕਿਉਂਕਿ ਰੱਬ ਇੱਕ ਹੈ। ਹੁਣ ਸਿੱਖਾਂ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਝ ਗੱਲਾਂ ਕਹੀਆਂ। ਜਿਹੜਾ ਨਹੀਂ ਮੰਨਦਾ, ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਮੇਰਾ ਉਹ ਸਿੱਖ ਤੇ ਨਾ ਹੀ ਮੈਂ ਉਹਦਾ ਗੁਰੂ।

ਜਿਹੜਾ ਚੌਵੀ ਘੰਟੇ ਪਰਮੇਸ਼ਰ ਨਾਲ ਜੁੜਿਆ ਰਵੇ ਉਹ ਖਾਲਸਾ, ਜਿਹਦੇ ਮਨ ਵਿੱਚ ਭਰਮ ਕੋਈ ਨਹੀਂ ਉਹ ਖਾਲਸਾ। ਜੇ ਬਿੱਲੀ ਰਸਤਾ ਕੱਟ ਜਾਵੇ, ਅੰਮ੍ਰਿਤ ਛਕਿਆ ਹੋਵੇ ਤੇ ਇਨਸਾਨ ਵਾਪਸ ਆ ਜਾਵੇ। ਕਿਸੇ ਨੇ ਛਿੱਕ ਮਾਰ ਦਿੱਤੀ ਤਾਂ ਕਹਿਣਾ ਹੁਣ ਕੰਮ ਨਹੀਂ ਬਣਨਾ। ਜਿਹੜਾ ਇਨਸਾਨ ਭਰਮਾ ਵਹਿਮਾ ਚ ਫਸਿਆ ਹੋਇਆ ਉਹ ਖਾਲਸਾ ਹੋ ਹੀ ਨਹੀਂ ਸਕਦਾ। ਕਈ ਵਾਰੀ ਦੇਖੀਦਾ ਆਨੰਦ ਕਾਰਜ ਹੁੰਦਾ, ਪਹਿਲਾਂ ਦੇ ਲੋਕ ਭੰਗੜਾ ਪਾਉਂਦੇ ਰਹਿਣਗੇ ਤੇ ਜਦੋਂ 12 ਵਜਣ ਵਾਲੇ ਹੋਣਗੇ ਫਿਰ ਕਹਿਣਗੇ ਭਾਈ ਸਾਹਿਬ

12 ਵਜੇ ਤੋਂ ਪਹਿਲਾਂ ਅਰਦਾਸ ਕਰ ਦਿਓ ਆਨੰਦਕਾਰੀ। ਇੱਕ ਪਾਸੇ ਪ੍ਰਕਾਸ਼ ਹੋਇਆ, ਗੁਰੂ ਤੇ ਭਰੋਸਾ ਨਹੀਂ, ਸਮੇਂ ਤੋਂ ਡਰ ਲੱਗਦਾ ਹੈ ਕਿ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰ ਦਿਓ। ਕਰਨਾ ਤਾਂ ਪਹਿਲਾਂ ਚਾਹੀਦਾ ਅੰਮ੍ਰਿਤ ਵੇਲੇ, ਪਰ ਚਲੋ ਜੇ ਦੇਰ ਹੋ ਗਈ, ਗੁਰੂ ਦਾ ਪ੍ਰਕਾਸ਼ ਹੋਇਆ, ਗੁਰੂ ਤੇ ਭਰੋਸਾ ਨਹੀਂ, ਸਮੇਂ ਤੋਂ ਡਰ ਲੱਗਦਾ। ਜੇ ਭਰਮ ਵਹਿਮ ਹੈਗੇ ਨੇ ਤੇ ਭਾਈ

ਕਿਹੜਾ ਭਰਮਾ, ਵਹਿਮਾ ਤੂੰ ਦੂਰ ਹੈ। ਸਾਹਿਬ ਜੀ ਕਹਿੰਦੇ ਨੇ ਉਹ ਖਾਲਸਾ ਏ, ਉਹ ਮੇਰਾ ਸਤਿਗੁਰੂ ਏ ਤੇ ਮੈਂ ਉਹਦਾ ਸੇਵਕ। ਇੰਨਾ ਮਾਨ ਖਾਲਸੇ ਨੂੰ ਦਿੱਤਾ, ਪਰ ਉਹਨੂੰ ਜਿਹੜਾ ਭਰਮਾ ਵਹਿਮਾ ਤੂੰ ਉੱਤੇ ਤੇ ਜਿਹੜਾ ਭਰਮਾ ਵਹਿਮਾ ਚ ਘੁੰਮਦਾ ਉਹ ਖਾਲਸਾ ਕਿਵੇਂ ਹੋ ਸਕਦਾ? ਤੇ ਖਾਲਸੇ ਨੂੰ ਕੁਝ ਹੋਰ ਸਖਤ ਹਦਾਇਤਾਂ ਕੀਤੀਆਂ ਕਲਗੀਧਰ ਪਾਤਸ਼ਾਹ ਨੇ, ਜਿਹੜੇ ਰਹਿਤਨਾਮੇ ਵਿਚ ਇਹ ਸਾਰੀਆਂ ਗੱਲਾਂ ਬਿਆਨ ਕੀਤੀਆਂ।

ਉਹ ਸਿੱਖ ਹੈ ਜਿਹੜਾ ਪਰਾਈ ਇਸਤਰੀ ਨੂੰ ਆਪਣੀ ਮਾਤਾ ਸਮਝੇ ਉਹ ਸਿੱਖ ਹੈ। ਸੰਗਤ ਵਿੱਚ ਵੀ ਆ ਗਏ ਜੇ ਧਿਆਨ ਮਾੜੇ ਪਾਸੇ ਰਿਹਾ ਤੇ ਬਹਿਣ ਦਾ ਕੋਈ ਫਾਇਦਾ ਨਹੀਂ। ਜਿਹੜਾ ਪਰਾਈ ਬੇਟੀ ਨੂੰ ਬੇਟੀ ਨਾ ਸਮਝੇ, ਪਰਾਈ ਔਰਤ ਨੂੰ ਆਪਣੀ ਮਾਤਾ ਵੱਡੀ ਨਾ ਸਮਝੇ, ਉਹ ਭਾਵੇਂ ਅੰਮ੍ਰਿਤ ਧਾਰੀ ਏ, ਭਾਵੇਂ ਬਾਣੀ ਪੜ੍ਹੇ, ਭਾਵੇਂ ਦਾਨ ਕਰੇ, ਸਾਹਿਬ ਜੀ ਕਹਿੰਦੇ ਨੇ ਨਾ ਉਹ ਮੇਰਾ ਸਿੱਖ ਤੇ ਨਾ

ਜਿਹੜਾ ਧੀਆਂ ਭੈਣਾਂ ਦਾ ਪੈਸਾ ਖਾਵੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਜਮਾਂ ਦੇ ਧੱਕੇ ਪੈਣਗੇ ਉਹਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਜਿਹੜਾ ਧੀ ਭੈਣ ਦਾ ਪੈਸਾ ਖਾਵੇ ਇਹ ਬਹੁਤਾ ਦਾਜ ਮੰਗ ਕੇ ਲੈਣਾ ਤੰਗ ਕਰਨਾ ਇਹ ਵੀ ਤਾਂ ਉਹੀ ਪੈਸਾ ਤੇ ਸਾਹਿਬ ਜੀ ਕਹਿੰਦੇ ਨੇ ਜਿਹੜਾ ਨਜਾਇਜ਼ ਕਰੇ ਕਿਸੇ ਨੂੰ ਤੰਗ ਕਰੇ ਧੀ ਭੈਣ ਦਾ ਪੈਸਾ ਖਾਵੇ ਉਹਦਾ ਤੇ ਮੇਰਾ ਸੰਬੰਧ ਕੋਈ ਨਹੀਂ ਉਹਨੂੰ ਜਮਾਂ ਦੇ ਧੱਕੇ ਪੈਣਗੇ।

ਪਰਮਾ ਵਹਿਮਾਂ ਚ ਫੇਰ ਪਰਾਇਆ ਹੱਕ ਖਾਵੇ ਪਰਾਈ ਨਿੰਦਿਆ ਕਰੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਰਾਮ ਉਹਨੂੰ ਵਾਹਿਗੁਰੂ ਕਿਸ ਤਰ੍ਹਾਂ ਮਿਲੇ ਕਹਿਣ ਨੂੰ ਤੇ ਸਾਰਾ ਸੰਸਾਰ ਰਾਮ ਰਾਮ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਹਿੰਦਾ ਪਰ ਸਾਰਿਆਂ ਨੂੰ ਉਹ

ਉਹ ਇਹ ਸਮਝਦੇ ਨੇ ਕਿ ਚੰਗੇ ਕੱਪੜੇ ਪਾ ਲਈ। ਮਨ ਵਿੱਚ ਜੋ ਮਰਜ਼ੀ ਹੋਵੇ ਥੋੜੀ ਦੇਰ ਪਾਠ ਕਰ ਲਈਏ, ਵਾਹਿਗੁਰੂ ਵਾਹਿਗੁਰੂ ਕਰ ਲਈਏ, ਗੁਰੂ ਖੁਸ਼ ਹੋ ਜਾਏਗਾ? ਨਹੀਂ, ਗੁਰੂ ਖੁਸ਼ ਹੁੰਦਾ ਸੇਵਾ ਤੇ, ਸਿਮਰਨ ਤੇ। ਸੇਵਾ ਵੀ ਉਹ ਜਿਹੜੀ ਮਨੋਂ ਕੀਤੀ ਜਾਏ, ਸਿਮਰਨ ਵੀ ਉਹ ਜਿਹੜਾ ਮਨੋਂ ਕੀਤਾ ਜਾਏ। ਇੱਕ ਸਿੱਖ ਗੁਰੂ ਸਾਹਿਬਾਂ ਦੇ ਘੋੜਿਆਂ ਦੀ ਲਿੱਦ ਚੁੱਕਿਆ ਕਰਦਾ ਸੀ, ਸਿਮਰਨ ਵੀ ਕਰਦਾ ਘੋੜਿਆਂ ਦੀ ਲਿੱਦ ਵੀ, ਆਪਣੇ ਸਿਰ ਤੇ ਟੋਕਰਾ ਭਰ ਕੇ ਚੁੱਕ ਕੇ ਲੈ ਜਾਂਦਾ, ਦੂਰ ਸੁੱਟ ਕੇ ਆਉਂਦਾ, ਸਾਰੀ ਜਗ੍ਹਾ ਦੀ ਸਫਾਈ ਕਰਦਾ। ਤੇ ਜਦੋਂ ਵੀ ਕਲਗੀਧਰ ਪਾਤਸ਼ਾਹ ਘੋੜੇ ਦੇਖਣ ਆਉਂਦੇ ਨੇ, ਉਹ ਸਿੱਖ ਸੇਵਾ ਵਿੱਚ ਲੱਗਾ ਹੁੰਦਾ, ਕਦੀ ਘੋੜਿਆਂ ਨੂੰ ਨਵਾਉਂਦਾ, ਕਦੀ ਘੋੜਿਆਂ ਦੀ ਲਿੱਦ ਸਾਫ ਕਰਦਾ। ਹੁਣ ਜਦੋਂ ਸਿਰ ਤੇ ਟੋਕਰਾ ਚੁੱਕਿਆ ਹੁੰਦਾ ਲਿੱਦ ਦਾ, ਕੁਦਰਤੀ ਗੱਲ ਹੈ ਕਿ ਕੁਝ ਨਾ ਕੁਝ ਲਿੱਦ ਕੱਪੜਿਆਂ ਤੇ ਵੀ ਡਿੱਗ ਪੈਂਦੀ, ਸਿਰ ਤੇ ਬੰਨੀ ਪੱਗ ਤੇ ਵੀ ਡਿੱਗ ਪੈਂਦੀ, ਕੱਪੜੇ ਲਿਬੜੇ ਹੋਣੇ। ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਆਉਣਾ, ਇਹਦੀ ਸੇਵਾ ਦੇ ਕੇ ਇੰਨੇ ਖੁਸ਼ ਹੋਣਾ ਕਿ ਉਹਨੂੰ ਆਪਣੀ ਗੱਲ ਦੇ ਨਾਲ ਲਗਾ ਲੈ। ਪਰ ਤਿੰਨ ਚਾਰ ਸਿੱਖ ਜਿਨ੍ਹਾਂ ਦੇ ਮਨ ਵਿੱਚ ਸੇਵਾ ਨਹੀਂ ਨਾ ਸਿਮਰਨ, ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਉਹਨਾਂ ਕਹਿਣਾ ਅਸੀਂ ਚੰਗੇ ਚੰਗੇ ਕੱਪੜੇ ਪਾਏ, ਅਮੀਰ ਹਾਂ, ਸਾਡੇ ਨਾਲ ਗੁਰੂ ਸਾਹਿਬ ਪਿਆਰ ਨਹੀਂ ਕਰਦੇ, ਇਹਨੇ ਮੈਲੇ ਕੱਪੜੇ ਪਾਏ ਨੇ, ਹੈ ਵੀ ਗਰੀਬ। ਜਦੋਂ ਗੁਰੂ ਸਾਹਿਬ ਜੀ ਆਉਂਦੇ ਨੇ, ਕੱਪੜੇ ਦੇ ਲਿਬੜੇ ਹੁੰਦੇ ਨੇ, ਇਹਨੂੰ ਗੱਲ ਦੇ ਨਾਲ ਲਗਾ ਲੈਂਦੇ। ਇੱਕ ਦਿਨ ਸਲਾਹ ਕੀਤੀ, ਜਦੋਂ ਤੱਕ ਇਹ ਸਿੱਖ ਇੱਥੇ ਰਹੇਗਾ, ਗੁਰੂ ਸਾਹਿਬਾਂ ਨੇ ਸਾਡੇ ਵੱਲ ਨਹੀਂ ਦੇਖਣਾ, ਤੇ ਕਿਉਂ ਨਾ ਇਹਨੂੰ ਮਾਰ ਕੇ ਸੁੱਟ ਦੇਈਏ। ਗੱਲ ਸੇਵਾ ਦੀ, ਪਰ ਇਹਨਾਂ ਵਿੱਚ ਨਾ ਸੇਵਾ ਹੈ ਨਾ ਸਿਮਰਨ। ਪਿਆਰ ਹੈ ਗੁਰੂ ਨਾਲ, ਪਰ ਗੁਰੂ ਨੂੰ ਪਾਉਣ ਦਾ ਤਰੀਕਾ ਹਾਲੀ ਆਇਆ ਨਹੀਂ। ਇਹਨਾਂ ਕੀ ਕੀਤਾ? ਉਸ ਸਿੱਖ ਨੂੰ ਜਿਹੜਾ ਘੋੜਿਆਂ ਦੀ ਲਿੱਦ ਸਾਫ ਕਰਿਆ ਕਰਦਾ, ਉਸ ਨੂੰ ਡਾਂਗਾਂ ਦੇ ਨਾਲ ਮਾਰ ਮਾਰ ਕੇ ਅਦਮੋਇਆ ਕਰਕੇ ਸੁੱਟ ਦਿੱਤਾ। ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਮੇਰੇ ਉਸ ਸਿੱਖ ਨੂੰ ਕੁੱਟਿਆ ਜਿਹੜਾ ਘੋੜਿਆਂ ਦੀ ਸੇਵਾ ਕਰਦਾ। ਸਾਹਿਬਾਂ ਨੂੰ ਬੜਾ ਬੁਰਾ ਲੱਗਾ, ਉਸ ਸਿੱਖ ਨੂੰ ਜ਼ਖਮੀ ਨੂੰ ਚੁੱਕ ਕੇ ਲਿਆਂਦਾ, ਮਲਮ ਪੱਟੀ ਕੀਤੀ, ਦਰਬਾਰ ਵਿੱਚ ਸਿੱਖ ਨੂੰ ਲਿਆਂਦਾ ਗਿਆ। ਸੰਗਤ ਬੈਠੀ ਵਿੱਚ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਇਸ ਸਿੱਖ ਨੂੰ ਕੁੱਟਿਆ ਸੀ। ਜਦੋਂ ਦਰਬਾਰ ਵਿੱਚ ਸਾਰੇ ਹਾਜ਼ਰ ਹੋਏ, ਉਸ ਜ਼ਖਮੀ ਸਿੱਖ ਨੂੰ ਗੁਰੂ ਸਾਹਿਬਾਂ ਨੇ ਆਪਣੇ ਕੋਲ ਬਿਠਾਇਆ ਤੇ ਬੜੇ ਪਿਆਰ ਨਾਲ ਕਹਿਣ ਲੱਗੇ, ਸਿੱਖਾ ਦੱਸ ਤੈਨੂੰ ਕਿਹਨੇ ਮਾਰਿਆ? ਕਿਉਂਕਿ ਗੁਰੂ ਆਪਣੇ ਪਿਆਰੇ ਨਾਲ ਬਹੁਤ ਪਿਆਰ ਕਰਦਾ। ਸਿੱਖਾ ਦੱਸ ਤੈਨੂੰ ਕਿਹਨੇ ਮਾਰਿਆ? ਤੂੰ ਦੱਸ ਤਾਂ ਸਹੀ, ਜੇ ਕਵੇਂ ਤੇ ਉਹਨੂੰ ਜ਼ਮੀਨ ਵਿੱਚ ਜਿੰਦਾ ਗੜਵਾ ਦਿਆਂਗੇ। ਇੱਕ ਵਾਰੀ ਦੱਸ ਤਾਂ ਸਹੀ ਤੈਨੂੰ ਕਿਹਨੇ ਮਾਰਿਆ? ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਕਿਸੇ ਦਾ ਬੁਰਾ ਨਹੀਂ ਸੋਚਦਾ, ਹੱਥ ਜੋੜੇ ਆਖਿਆ, ਪਾਤਸ਼ਾਹ ਮੈਨੂੰ ਕਿਸੇ ਨੇ ਨਹੀਂ ਮਾਰਿਆ, ਮੈਨੂੰ ਕਿਸੇ ਨੇ ਨਹੀਂ ਮਾਰਿਆ। ਸੱਚ ਹੀ ਤਾਂ ਹੈ, ਜਿਹਦੇ ਮਨ ਵਿੱਚ ਐਸੀ ਭਾਵਨਾ ਹੈ ਉਹਨੂੰ ਰੱਬ ਮਿਲਦਾ ਹੈ। ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ, ਮੂੰਹ ਤੇ ਕੁਝ ਹੋਰ,

ਆਣਗੇ ਤਨਿਆਂ ਇੰਜਨੀ ਆਖੀ ਦਾ। ਤੈਨੂੰ ਕੀ ਪਤਾ, ਤੂੰ ਤੇ ਸਿਰਫ ਜ਼ਿੰਮੇਦਾਰ ਹੈ। ਤੈਨੂੰ ਕੀ ਪਤਾ ਕਿ ਪੱਥਰ ਨਹੀਂ ਹਨ, ਹੋਰ ਕੀ ਹਨ? ਪੰਡਿਤ ਜੀ ਮਿਹਨਤ ਪੱਥਰ ਹੀ ਜਾਪਦੇ ਨੇ। ਨਹੀਂ ਤਨਿਆਂ, ਇਹ ਪੱਥਰ ਨਹੀਂ ਹਨ, ਇਹ ਠਾਕਰ ਹਨ। ਪੰਡਿਤ ਜੀ ਠਾਕਰ ਕੀ ਹੁੰਦਾ ਹੈ? ਤਨਿਆ ਮੈਂ ਤੈਨੂੰ ਕਿਵੇਂ ਸਮਝਾਵਾਂ, ਇਹ ਪੱਥਰ ਨਹੀਂ। ਜੇ ਤੈਨੂੰ ਆਖਿਆ, ਜੇ ਤੇਰਾ ਮਨ ਇਹ ਮੰਨ ਗਿਆ ਹੈ ਪੱਥਰ ਨਹੀਂ ਇਹ ਠਾਕਰ ਹਨ, ਫਿਰ ਤੂੰ ਆਖਦੇ ਠਾਕਰ ਕੀ ਹੁੰਦਾ ਹੈ? ਨਾ ਪੰਡਿਤ ਜੀ, ਫਿਰ ਮੈਨੂੰ ਦੱਸ ਕੇ ਦੇਵੋ ਠਾਕਰ ਕੀ ਹੁੰਦਾ ਹੈ। ਤਨਿਆ ਠਾਕਰ ਉਹ ਹੈ ਜਿਸ ਦੇ ਆਸਰੇ ਤੇ ਸਾਰਾ ਸੰਸਾਰ ਹੈ।

ਸੱਸ ਨੂੰ ਸਿਰ ਤੇ ਚੱਕਿਆ, ਸਿਰ ਦੇ ਪਰਨੇ ਪਿੱਛੇ ਲਪੇਟ ਲਿਆ, ਕਿਉਂਕਿ ਹੋਰ ਤੇ ਕੋਲ ਕੁਝ ਵੀ ਨਹੀਂ ਸੀ। ਖੇਤ ਵੱਲ ਜਾ ਰਿਹਾ ਸੀ, ਜਾ ਕੇ ਠਾਕਰ ਨੂੰ ਖੂਹ ਚੱਲ ਰਿਹਾ ਸੀ, ਥੱਲੇ ਰੱਖ ਦਿੱਤਾ। ਆਖੇ ਠਾਕਰ ਜੀ, ਇਹ ਤਰਲੋਚਨ ਦਾ ਕਰ ਰਹੀ, ਜਿੱਥੇ ਪਾਣੀ ਦੀ ਥੋੜ ਹੈ, ਇਹ ਜੱਟਾ ਖੂਹ ਹੈ, ਸਭ ਕੁਝ ਇੱਥੇ ਹੀ ਮਿਲੇਗਾ, ਤਾਜ਼ੀਆਂ ਸਬਜ਼ੀਆਂ ਮਿਲਣਗੀਆਂ, ਨਹਾਉਣ ਦੀ ਬੜੀ ਮੌਜ ਹੈ। ਵੇਖੋ ਖੂਹ ਚੱਲ ਰਿਹਾ ਹੈ, ਆਪ ਵੀ ਹੁਣ ਇਸ਼ਨਾਨ ਕਰੋ ਤੇ ਮੈਂ ਨੱਕਾ ਮੋੜ ਆਵਾਂ। ਮੁਕਤੀ ਗੱਲ, ਇਸ਼ਨਾਨ ਕਰਾਇਆ, ਤੰਨੇ ਨੇ ਮਲ ਮਲ ਕੇ ਨੱਕਾ ਮੋੜ ਕੇ ਆ ਗਿਆ। ਹੁਣ ਭਗਵਾਨ ਨੂੰ ਬਾਹਰ ਰੱਖ ਦਿੱਤਾ ਹੈ, ਇਤਨੇ ਚਿਰ ਨੂੰ ਤੰਨੇ ਦੀ ਘਰ ਵਾਲੀ ਆ ਗਈ ਪ੍ਰਸ਼ਾਦਾ ਲੈ ਕੇ। ਬੜੇ ਪਿਆਰ ਦੇ ਨਾਲ ਠਾਕਰ ਨੂੰ ਪਰਨੇ ਦੇ ਉੱਤੇ ਰੱਖ ਦਿੱਤਾ ਹੈ। ਰੁੱਖਾ ਸੁੱਖਾ ਜੋਸ਼ ਸੀ, ਇਹ ਕਿਰਤੀ ਦੇ ਘਰੋਂ ਆ ਗਿਆ। ਤੰਨੇ ਨੇ ਅਰਜ ਕੀਤੀ, ਭਗਵਾਨ ਜੋ ਗਊ ਸੂਈ ਸੀ ਉਹ ਤੇ ਹੁਣ ਆਪ ਜੀ ਦੇ ਬਟਾਂਦਰੇ ਵਿਚ ਪੰਡਿਤ ਜੀ ਨੇ ਲੈ ਲਏ ਹੈ। ਹੁਣ ਤੇ ਆਪਾਂ ਜੋ ਕੁਝ ਵੀ ਕਰੋ ਰੁੱਖਾ ਸੁੱਕਾ ਆਇਆ ਹੈ ਉਹੀ ਖਾਣਾ ਹੈ, ਫਿਰ ਕੋਈ ਬਾਤ ਨਹੀਂ। ਦੋ ਚਾਰ ਮਹੀਨੇ ਤੱਕ ਦੂਸਰੀ ਗਊ ਸੁਣ ਵਾਲੀ ਹੈ, ਲਹਿਰਾਂ ਦਰਾਂ ਬਣ ਜਾਵਣਗੀਆਂ, ਆਓ ਭੋਗ ਲਾਓ। ਹੁਣ ਉਸਨੇ ਪਤਾ ਨਹੀਂ ਸੀ ਭੋਗ ਲਾਉਣਾ ਹੈ ਕਿ ਖਾਣਾ ਹੈ। ਕਾਫੀ ਸਮਾਂ ਬਹਿਣ ਤੋਂ ਬਾਅਦ ਉਸਨੇ ਸਤਰੀ ਨੂੰ ਆਖਿਆ, ਤੁਸੀਂ ਜਾਓ ਜੀ ਘਰ ਨੂੰ, ਸ਼ਾਇਦ ਠਾਕਰ ਦੀ ਸੰਗ ਦੇ ਨਾ ਹੋਵਣ, ਤੁਸੀਂ ਚਲੇ ਜਾਵੋ। ਅਜੇ ਠਾਕਰ ਨਵਾਂ ਨਵਾਂ ਆਇਆ ਹੈ, ਸਾਡੇ ਘਰ ਦੇ ਬਾਹਰ ਤੋਂ ਜਾਣੂ ਨਹੀਂ। ਘਰ ਵਾਲੀ ਤੋੜ ਦਿੱਤੀ। ਹੁਣ ਤੰਨਾ ਜੋਦੜੀਆਂ ਕਰਦਾ ਹੈ, ਅਰਜਾ ਕਰਦਾ ਹੈ, ਭਗਵਾਨ ਖਾ ਲਓ ਪ੍ਰਸ਼ਾਦਾ। ਵੇਖੋ ਮੈਂ ਵੀ ਕੱਲ ਸ਼ਾਮ ਦਾ ਹੀ ਭੁੱਖਾ ਹਾਂ, ਸਵੇਰ ਦਾ ਮੈਂ ਕੁਝ ਵੀ ਨਹੀਂ ਖਾਧਾ, ਦਿਨ ਢਾਲੇ ਪੈ ਗਿਆ ਹੈ, ਸ਼ਾਮਾਂ ਪੈ ਰਹੀਆਂ ਹਨ। ਉਹ ਰਾਹੀ ਰਾਹੇ ਰਾਹੇ ਜਾ ਰਿਹਾ ਹੈ, ਉਸਨੇ ਸੁਣਿਆ ਇੱਕ ਆਦਮੀ ਪੱਥਰ ਦੇ ਨਾਲ ਗੱਲਾਂ ਕਰਦਾ ਹੈ, ਭਗਵਾਨ ਜੀ ਖਾਓ ਨਾ ਕੁਝ ਨਾ ਕੁਝ। ਉਸ ਆਦਮੀ ਨੇੜੇ ਹੋ ਕੇ ਸੁਣਿਆ, ਵੇਖਿਆ ਕੌਣ ਹੈ, ਇਹ ਤਾਂ ਤੰਨਾ ਜੱਟ ਹੈ। ਆਖਿਆ ਉਹ ਤੰਨਿਆ, ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ, ਤੰਨਿਆ ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ। ਤੰਨੇ ਨੇ ਅੱਖਾਂ ਖੋਲੀਆਂ, ਆਖਿਆ ਜਾਓ ਜੀ ਜਾਓ, ਮਿਹਨਤ ਨੇ ਜਾਤੀ ਬਰਬਾਦ ਕਿਸੇ ਕੀ। ਹੁਣ ਅਗਲੀ ਸ਼ਾਮਾਂ ਵੀ ਪੈ ਗਈਆਂ, ਤੰਨਾ ਹੁਣ ਆ ਗਿਆ ਹੈ ਆਪਣੇ ਜੱਟਪੁਣੇ ਤੇ, ਭਗਵਾਨ ਹੁਣ ਤੂੰ ਮੇਰੇ ਵੱਲ ਵੇਖ ਲੈ, ਮੇਰੀਆਂ ਤੇ ਆਂਦਰਾਂ ਹੁਣ ਭੁੱਖੀਆਂ ਬਿਲਕ ਰਹੀਆਂ ਹਨ, ਹੋ ਸਕਦਾ ਹੈ ਤੈਨੂੰ ਪੰਡਿਤ ਨੇ ਕੁਝ ਤਰੋ ਤਾਜ਼ਾ ਚੀਜ਼ ਖੁਆਈ ਹੋਵੇ, ਤੈਨੂੰ ਭੁੱਖ ਨਹੀਂ ਲੱਗਦੀ। ਜਿਸ ਤਰ੍ਹਾਂ ਦੂਸਰੇ ਦਿਨ ਦਾ ਦੁਪਹਿਰ ਆਇਆ, ਤੰਨਾ ਬਜਟ ਬਚਾ ਗਿਆ, ਐ ਭਗਵਾਨ ਵੇਖ ਲੈ, ਮੈਂ ਮਰ ਜਾਣਾ ਹੈ ਤਾਂ ਤੈਨੂੰ ਮਾਰ ਦੇਣਾ ਹੈ, ਦਾਤਰੀ ਉਠਾ ਲਈ। ਭਗਵਾਨ ਦਾ ਸਿੰਘਾਸਨ ਡੋਲ ਗਿਆ, ਇੱਕ ਬੰਦੇ ਦਾ ਵਿਸ਼ਵਾਸ ਦੇਖ ਕੇ, ਹੈ ਇਹ ਬੰਦਾ ਆਪਣੇ ਆਪ ਆਪਣੇ ਕਈ ਦੀ ਵੀ ਦਾਤੀ ਮਾਰ ਦੇਵੇਗਾ, ਲੋਕ ਮੇਰੀ ਹੋਣ ਤੋਂ ਮੁਨਕਰ ਹੋ ਜਾਵਣਗੇ ਕਿ ਮੈਂ ਨਹੀਂ ਹਾਂ। ਪੱਥਰ ਦੇ ਵਿੱਚੋਂ ਹੱਥ ਬਾਹਰ ਨਿਕਲਿਆ, ਤੰਨੇ ਨੇ ਆਖਿਆ ਇਵੇਂ ਤੇ ਗੱਲ ਨਹੀਂ ਬਣਨੀ, ਉਹ ਠਾਕਰ ਜੀ ਪੰਡਿਤ ਦੇ ਸਾਹਮਣੇ ਸਾਕਸ਼ਾਤ ਬੈਠ ਕੇ ਰੋਟੀ ਖਾਵੇ ਤੇ ਜੱਟ ਨੂੰ ਕੱਲਾ ਹੱਥ ਵਿਖਾਲਦਾ ਹੈ, ਇਵੇਂ ਤੇ ਗੱਲ ਨਹੀਂ ਬਣਨੀ। ਹੁਣ ਭਗਵਾਨ ਸਾਕਸ਼ਾਤ ਰੂਪ ਵਿੱਚ ਆ ਕੇ ਬੈਠ ਗਏ, ਪਛਾ ਛਕਿਆ। ਦੂਸਰੇ ਦਿਨ ਦਾ ਦੁਪਹਿਰਾ ਚੜ ਚੁੱਕਾ ਹੈ, ਭਗਵਾਨ ਤਾਂ ਤੈਂ ਮੈਨੂੰ ਬਹੁਤ ਭੁੱਖਾ ਮਾਰਿਆ, ਵੇਖ ਆਪਾਂ ਨੇ ਹੁਣ ਕੁਝ ਨਹੀਂ ਕਰਨਾ, ਆਹ ਵੇਖ ਲੈ ਹਲ ਚੱਲਦਾ ਪਿਆ, ਖੂਹ ਨੱਕੇ ਤੈਂ ਮੋੜਨੇ ਨੇ, ਗਾਈਆਂ ਤੈਂ ਚਲਣੀਆਂ ਨੇ, ਜੱਟ ਸੌਣ ਲੱਗਾ ਖੂਹ ਥੱਲੇ ਤੂੰ ਤੰਦ ਸ਼ਾਮੇ। ਹੁਣ ਤੰਨਾ ਦੇਖਦਾ ਹੈ ਠਾਕਰ ਬੋਲਦਾ ਨੂੰ ਹੱਕ ਰਿਹਾ ਹੈ, ਕਿਆਰੇ ਮੋੜਨ ਜਾ ਰਿਹਾ ਹੈ, ਗਾਈਆਂ ਨੂੰ ਮੋੜ ਕੇ ਲਿਆ ਰਿਹਾ ਹੈ। ਇਤਨੀ ਦੇਰ ਨੂੰ ਤਲੋਚਨ ਵੀ ਆ ਗਿਆ, ਸੁਣਾ ਦੇ ਤੰਨਿਆ ਕੀ ਹਾਲ ਹੈ। ਠੀਕ ਹੈ ਪੰਡਿਤ ਜੀ ਤੁਹਾਡੀ ਕਿਰਪਾ, ਠਾਕਰ ਦਾ ਕੀ ਹਾਲ ਹੈ। ਪੰਡਿਤ ਜੀ ਜਦੋਂ ਦਾ ਤੁਸੀਂ ਮੈਨੂੰ ਠਾਕਰ ਦਿੱਤਾ ਹੈ ਮੇਰੇ ਘਰ ਤੇ ਲਹਿਰਾਂ ਬਹਿਰਾਂ ਹੋ ਗਈਆਂ ਹਨ। ਪੰਡਿਤ ਅਸਚਰਜ ਹੋ ਗਿਆ ਕਿ ਜੱਟ ਕੋਲਾ ਹੈ, ਸੱਚੀ ਮੁੱਚੀ ਦੇ ਠਾਕਰ ਤੇ ਮੈਂ ਆਪਣੇ ਕੋਲ ਲਿਤਾ ਕੇ ਰੱਖੇ ਨੇ, ਮੈਂ ਤੇ ਇਸਨੂੰ ਝੂਠੀ ਮੁੱਠੀ ਦਾ ਠਾਕਰ ਦਿੱਤਾ ਸੀ, ਜੱਟ ਹੈ ਨਾ, ਪਤਾ ਨਹੀਂ ਠਾਕਰ ਕੀ ਹੁੰਦਾ। ਪੰਡਿਤ ਜੀ ਤੁਹਾਡੀ ਬੜੀ ਕਿਰਪਾ, ਧੰਨੇ ਨੇ ਉੱਠ ਕੇ ਨਮਸਕਾਰ ਕੀਤੀ। ਪੰਡਿਤ ਵੇਖੋ ਉਹ ਠਾਕਰ ਗਾਈਆਂ ਮੋੜਨ ਗਿਆ ਹੈ, ਹੁਣ ਵੇਖੋ ਦੂਜੇ ਕਿਆਰੇ ਨੂੰ ਪਾਣੀ ਛੱਡ ਦਿੱਤਾ ਹੈ। ਪੰਡਿਤ ਆਖਦਾ ਹੈ ਜੇਠ ਹਾੜ ਦਾ ਮਹੀਨਾ ਹੈ, ਜੱਟ ਬੌਂਦਲ ਗਿਆ ਹੈ ਧੁੱਪਾਂ ਦੇ ਨਾਲ। ਪੰਡਿਤ ਜੀ ਵੇਖੋ ਭਗਵਾਨ ਤੁਹਾਡੇ ਨਜ਼ਦੀਕ ਦੀ ਗੁਜ਼ਰ ਗਏ ਨੇ, ਤੁਹਾਨੂੰ ਪਛਾਣਦੇ ਨਹੀਂ। ਤੰਨੇ ਨੇ ਆਖਿਆ ਪੰਡਿਤ ਸੋਚੀ ਪੈ ਗਿਆ ਹੈ, ਤੰਨੇ ਕਿੱਥੇ ਆਇਆ ਤੇਰਾ ਭਗਵਾਨ, ਵੇਖੋ ਤੁਹਾਡੇ

ਠਾਕ ਦੇ ਸੌ ਖਾ ਕੇ ਦੱਸੋ ਤੁਹਾਨੂੰ ਠਾਕ ਨਹੀਂ ਦਿਸਦਾ ਤਨਿਆ ਮੈਨੂੰ ਨਹੀਂ ਦਿਸਦਾ ਸੱਚ ਆਖਦੇ ਹੋ ਹਾਂ ਤਨਿਆ ਸੱਚ ਆਖਦਾ ਠਾਕਰ ਜੀ ਤੁਸੀਂ ਮੈਨੂੰ ਦਿਸਦੇ ਹੋ ਇਸਦਾ ਮਤਲਬ ਤੁਸੀਂ ਤਲੋਚ ਨੂੰ ਵੀ ਦਿਸਦੇ ਹੋਵੋਗੇ ਨਹੀਂ ਤਨਿਆ ਮੈਂ ਭੈੜੀਆਂ ਅੱਖਾਂ ਵਾਲਿਆਂ ਨੂੰ ਨਹੀਂ ਦਿਸਦਾ ਜਿਨ੍ਹਾਂ ਦਾ ਮਨ ਹੋਰ ਮੁੱਖ ਹੋਰ ਹੋਵੇ ਮੈਂ ਨਹੀਂ ਉਹਨਾਂ ਨੂੰ ਦਿਸਦਾ ਫਿਰ ਭਗਵਾਨ ਜੇ ਤੂੰ ਮੇਰੇ ਕੋਲ ਰਹਿਣਾ ਹੈ ਤਾਂ ਫਿਰ ਤੈਨੂੰ ਤਰਲੋਚ ਨੂੰ ਦਰਸ਼ਨ ਦੇਣੇ ਪੈਣਗੇ ਤਨਿਆ ਨਹੀਂ ਇਹ ਝੂਠਾ ਹੈ ਫਰੇਬੀ ਹੈ ਮਕਾਰ ਹੈ ਹੇਰਾ ਫੇਰੀ ਕਰਦਾ ਹੈ ਮੇਰੇ ਨਾਂ ਤੇ ਨਹੀਂ ਪ੍ਰਭੂ ਜੇ ਇਹ ਨਾ ਹੁੰਦਾ ਤਾਂ ਮੈਨੂੰ ਤੇਰੇ ਦੀਦਾਰ ਨਹੀਂ ਸੀ ਹੋਣੇ ਹੁਣ ਭਗਵਾਨ ਨੂੰ ਤਨੇ ਦੇ ਕਾਰਨ ਕਰਕੇ ਤਰਲੋਚਨ ਨੂੰ ਵੀ ਦਰਸ਼ਨ ਦੇਣੇ ਪਏ ਤਰਲੋਚਨ ਦਾ ਵੀ ਦਰਜਾ ਭਗਤਾਂ ਵਿਚ ਆ ਗਿਆ ਕਿਹਦੇ ਕਰਕੇ ਕਿਰਤੀ ਨੇ ਸੰਗਤ ਕੀਤੀ ਸੰਗਤ ਦਾ ਦਰਜਾ ਕੀ ਹੋਇਆ ਫਿਰ ਤਨੇ ਨੇ ਮੰਗਿਆ ਕਿ ਇੰਨਾ ਕੁਝ ਮੰਗਿਆ ਕੋਈ ਵੀ ਸੰਸਾਰੀ ਇੰਨਾ ਕੁਝ ਮੰਗ ਨਹੀਂ ਸਕਿਆ ਇੱਕ ਤਾਜਨ ਤੁਰੀ ਚੰਗੇਰੀ ਕਰਕੇ ਕਹਿਲ ਚੰਗੀ ਜੰਤ ਨਾ ਲੈਦੇ ਮੰਗੀ ਪਾਤਸ਼ਾਹ ਘੋੜੀ ਉਹ ਹੋਵੇ ਜਿਹੜੀ ਕਿਸੇ ਕੋਲ ਹੋਵੇ ਬਿਸਤਰਾ ਏਦਾਂ ਨਾ ਹੋਵੇ ਜਿਹੜਾ ਬਾਦਸ਼ਾਹ ਨੂੰ ਨਸੀਬ ਨਾ ਹੋਵੇ ਇਸਤਰੀ ਏਡੀ ਖੂਬਸੂਰਤ ਹੋਵੇ ਜਦ ਰੋਟੀ ਲੈ ਕੇ

ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

0: ਸਾਰੇ ਗੁਰਬਾਣੀ ਸੇਵਕ ਜਨ ਮਾਨ
1: ਗੁਰਬਾਣੀ ਸੇਵਕ ਜਨ ਮਾਨ
0: ਕਰਤਾ ਗੁਰੂ।

Why?

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ
1: ਤੁਧ ਨੂੰ ਜੋੜ ਜਾਈਏ ਪ੍ਰਭ।

ਹੈ ਜੋ ਜੀ ਦਾਨ ਦਿੰਦਾ ਹੈ। ਪੰਜਾਬੀ ਦਾ ਅਖਾਣ ਹੈ ਸੋਇਆ ਤੇ ਮੋਇਆ ਬਰਾਬਰ ਹੀ ਹੁੰਦੇ ਨੇ। ਸਿਆਣੇ ਆਖਦੇ ਨੇ ਮੌਤ ਇੱਕ ਲੰਬੀ ਨੀਂਦ ਹੈ ਤੇ ਨੀਂਦ ਇੱਕ ਛੋਟੇ ਅਰਸੇ ਦੀ ਮੌਤ। ਹਰ ਇਨਸਾਨ ਜਦੋਂ ਰਾਤ ਸੌਂਦਾ ਹੈ ਤੇ ਸੋਇਆ ਮੋਇਆ ਬਰਾਬਰ ਹੀ ਹੁੰਦਾ ਹੈ। ਮੌਤ ਤਵੀਲ ਨੀਂਦ ਤੇ ਨੀਂਦ ਕੁਲੀਲ ਮੌਤ। ਇਸ ਲਈ ਗੁਰੂ ਮਹਾਰਾਜ ਨੇ ਫਿਰ ਸਾਨੂੰ ਜੀ ਦਾਨ ਦਿੱਤਾ ਹੈ ਤੇ ਭਗਤੀ ਲਾਇਆ ਹੈ। ਇਹ ਗੁਰੂ ਦੀ ਵਡਿਆਈ ਹੈ ਜਾਂ ਗੁਰਮੁਖਾਂ ਦੀ ਵਡਿਆਈ ਜੋ ਹਰ ਮਿਲਣੇ ਵਾਲੇ ਨੂੰ ਇਹ ਦਾਤ ਦਿੰਦੇ ਹਨ। ਜੀ ਦਾਨ ਦੇ ਭਗਤੀ ਲਾਇਨ ਹਾਸਿਓਂ ਲੈਣ ਮਿਲਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਗੋਸ਼ ਵਿਚ ਹਾਜ਼ਰ ਹੋ ਕੇ ਸਾਨੂੰ ਗੁਰੂ ਦੇ ਉਮਲੀਕ ਲਾਲ ਰਤਨਾਂ ਦੀ ਪ੍ਰਾਪਤੀ ਹੁੰਦੀ ਹੈ। ਇੱਥੋਂ ਜਿਤਨਾ ਵੀ ਇਸ ਖਜ਼ਾਨੇ ਨੂੰ ਖਾਵੀਏ, ਖਰਚੀਏ, ਵਰਤੀਏ, ਓਨਾ ਹੀ ਜਿਵੇਂ ਹੋਰ ਵਧਿਆ ਹੋਇਆ ਹੁੰਦਾ ਹੈ, ਇਸ ਵਿਚ ਕੋਈ ਘਾਟ ਨਹੀਂ ਪੈਂਦੀ। ਰਤਨਾ ਰਤਨ ਪਦਾਰਥ ਬਹੁਤ ਸਾਦਰ ਭਰਿਆ ਰਾਮ ਤੋ ਗੁਰੂ ਨੇ ਅਪਾਰ ਬਖਸ਼ਿਸ਼ ਕਰਕੇ ਐਸਾ ਮੌਕਾ ਸਾਨੂੰ ਤੰਦਰੁਸਤੀ ਵਿਚ, ਸਾਵਧਾਨੀ ਵਿਚ, ਬਕਾਇਮੀ ਹੋਸ਼ੋ ਹਵਾਸ ਬਖਸ਼ਿਆ ਹੋਇਆ ਹੈ। ਤੋ ਜਿਤਨਾ ਵੀ ਇਸ ਤੋਂ ਫਾਇਦਾ ਉਠਾਇਆ ਜਾਏ, ਮੁਸਤਫੀਦ ਹੋਈਏ, ਫੈਜ਼ਜਾਬ ਹੋਈਏ, ਉਹ ਸਾਡੇ ਆਪਣੇ ਹੀ ਭਾਗ ਹਨ। ਇਸ ਸ਼ਬਦ ਵਿਚ ਸਤਿਗੁਰੂ ਜੀ ਸਾਨੂੰ ਪਰਮੇਸ਼ਰ ਦੀ ਜ਼ਾਤ ਪਾਕ ਉੱਤੇ ਪਰਮ ਵਿਸ਼ਵਾਸ ਬੰਧਾਉਂਦੇ ਨੇ। ਦੁਨੀਆਂ ਅੰਦਰ ਭਾਵੇਂ ਕੋਈ ਛੋਟੀ ਪੱਧਰ ਦਾ ਇਨਸਾਨ ਹੈ, ਚਾਹੇ ਕੋਈ ਵੱਡੇ ਰੁਤਬੇ, ਫਜ਼ੀਲਤ, ਰੈਂਕ, ਸ਼ਰਫ, ਬਜ਼ੁਰਗੀ, ਟਾਈਟਲ, ਖਿਤਾਬ ਤੇ ਉੱਚਤਮ ਵਾਲਾ ਬੰਦਾ ਹੈ, ਹਰ ਇਨਸਾਨ ਮੰਗਤ ਹੈ, ਲੋੜਕੂ ਹੈ, ਮੁਹਤਾਜ ਹੈ, ਇੱਛਕ ਹੈ। ਇਹ ਵੱਖਰੀ ਗੱਲ ਹੈ ਕੋਈ ਕਿਸੇ ਤੋਂ ਮੰਗੇ ਤੇ ਫਲਾਣੇ ਤੋਂ ਨਾ ਮੰਗੇ, ਲੇਕਿਨ ਮੰਗਤ ਜ਼ਰੂਰ ਹੈ। ਔਰ ਨਾਲ ਦੀ ਨਾਲ ਕਿਤਨਾ ਹੀ ਇਨਸਾਨ ਚੱਕਰਵਰਤੀ, ਸ਼ਕਤੀਸ਼ਾਲੀ, ਸਾਹਿਬ ਜ਼ਰ, ਸਾਹਿਬ ਜਾਇਦਾਦ ਹੋਵੇ, ਮਿੱਤਰਾਂ, ਦੋਸਤਾਂ, ਰਿਸ਼ਤੇਦਾਰੀਆਂ ਵਾਲਾ ਹੋਵੇ, ਕਾਰੋਬਾਰ ਵਾਲਾ ਹੋਵੇ, ਫਿਰ ਵੀ ਉਹ ਅਪੂਰਨ ਹੈ, ਅਸਮਰੱਥ ਹੈ। ਇੰਨਾ ਕੁਛ ਹੁੰਦਿਆਂ ਹੋਇਆਂ ਵੀ ਇਨਸਾਨ ਨੂੰ ਕਿਸੇ ਸਮਰੱਥ ਸ਼ਕਤੀ, ਪੂਰਨ ਵਿਅਕਤੀ ਜਾਂ ਪੂਰਨ ਸ਼ਕਤੀ ਨਾਲ ਜੁੜੇ ਰਹਿਣ ਦੀ ਜ਼ਰੂਰਤ ਪੈਂਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਵੀ ਇਸ ਲੋੜ ਨੂੰ ਮਹਿਸੂਸਿਆ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਤੇ ਸਵੈ ਤਜਰਬੇ ਨਾਲ, ਨਿੱਜ ਤਜਰਬੇ ਨਾਲ ਇੱਥੇ ਹੀ ਪਹੁੰਚਾ ਹਾਂ ਕਿ ਕਿਤਨੇ ਵੱਡੇ ਮਨੁੱਖ ਦੀ ਟੇਕ ਲਓ, ਆਸਰਾ ਲਓ, ਕਦੀ ਨਾ ਕਦੀ ਬਿਰਥਾ ਹੀ ਜਾਵੇਗਾ। ਮਾਨੁੱਖ ਕੀ ਟੇਕ ਬਿਰਥੀ ਸਭ ਜਾਣ ਤੇ ਇੱਕੋ ਹੀ ਗੱਲ ਹੈ, ਦੇਵਨ ਕੋ ਇੱਕ ਹੈ ਪਹਵਾਨ। ਉਹ ਵੱਡਾ ਦਾਤਾ ਹੈ ਜਿਹਨੂੰ ਅਨੰਤ ਕਾਲ ਤੋਂ, ਅਨਾਦਿ ਕਾਲ ਤੋਂ ਸਾਰੇ ਮੰਗਦੇ ਆਏ ਨੇ ਤੇ ਉਹ ਦੇ ਕੇ ਜਤਲਾਉਂਦਾ ਵੀ ਨੇ। ਉਹਨੂੰ ਕੁਛ ਇਵਜ਼ਾਨੇ ਚ ਲੈਣ ਦੀ ਵੀ ਲੋੜ ਨੇ। ਪੰਥ ਦੇ ਵਾਲੀ, ਬੇਕਸਾਰਾ ਯਾਰ, ਕਾਸ਼ਫ ਸਰਾਰ, ਕਾਸ਼ਫ ਲਫ਼ਜ਼ ਹੈ ਫਾਰਸੀ ਦਾ ਤੇ ਸਰਾਰ ਵੀ ਫਾਰਸੀ ਦਾ ਲਫ਼ਜ਼ ਹੈ। ਕਾਸ਼ਫ ਹੁੰਦਾ ਹੈ ਇਨਕਸ਼ਾਫ ਕਰਨ ਵਾਲਾ, ਪ੍ਰਗਟਾਉਣ ਵਾਲਾ, ਇਸਮ ਫਾਇਲ, ਤੇ ਸਰਾਰ ਸਿਰ ਵਾਹਦ, ਸਰਾਰ ਜਮਾ ਸਿੰਗੂਲਰ ਪਲੂਰਲ, ਇੱਕ ਬਚਨ ਬਹੁ ਬਚਨ, ਸਰਾਰ ਮੀਨਸ ਬਹੁਤੇ ਭੇਦ। ਜੀਵਨ ਦੇ ਅਨੇਕਾਂ ਹੀ ਭੇਦਾਂ ਨੂੰ ਸਰਲਤਾ ਵਿਚ ਕਰ ਦੇਣ ਵਾਲਾ ਕੌਣ ਹੈ? ਕਾਸ਼ਫ ਸਰਾਰ ਗੁਰੂ ਗੋਬਿੰਦ ਸਿੰਘ, ਬਾਬਾ ਨੰਦ ਲਾਲ ਜੀ ਕਹਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਬਿਆਨ

ਸਿਫਤਾਂ ਦੱਸਦੇ ਹੋਏ ਵੱਡੇ ਦਾਤੇ ਦੀ ਹਮਦ ਕਰਦੇ ਹੋਏ ਕਹਿੰਦੇ ਨੇ ਤੂੰ ਇਤਨਾ ਵੱਡਾ ਏ ਕਿ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ ਰੋਜ਼ੀ ਹਿਰਾਜ ਵਿਲੋਕ ਤਰਾਜ਼ਕ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ ਜਿਹੜੇ ਤੈਨੂੰ ਮੰਨਦੇ ਨੇ ਤੇਰੇ ਪ੍ਰੇਮੀ ਨੇ ਤੇਰੀ ਹੋਂਦ ਦੇ ਧਾਰਨੀ ਨੇ ਤਸਲੀਮ ਕਰਨ ਵਾਲੇ ਨੇ ਉਨ੍ਹਾਂ ਦੀ ਤੇ ਗੱਲ ਛੱਡ ਦੇ ਤੇਰੇ ਭਗਤ ਸੰਤ ਭਗਵਤੀ ਮਹਾਂਪੁਰਸ਼ ਮਹਾਤਮਾ ਨੇਕ ਰੂਹਾਂ ਰੱਬ ਪ੍ਰਸਤ ਨੇ ਉਨ੍ਹਾਂ ਦੀ ਤਾਂ ਗੱਲ ਕੀ ਕਰਨੀ ਉਨ੍ਹਾਂ ਵੱਲ ਤਾਂ ਹੈ ਪ੍ਰਭੂ ਤੇਰਾ ਧਿਆਨ ਖਿਆਲ ਹੋਣਾ ਹੀ ਹੈ ਪਰ ਤੂੰ ਤਾਂ ਏਡਾ ਬੇਅੰਤ ਹੈ ਏਡਾ ਬੇਨਿਆਜ਼ ਹੈ ਰੋਜ਼ੀ ਹਿਰਾਜ ਵਿਲੋਕਤ ਰਾਜ਼ਕ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ ਰੋਖ ਮੀਨਸ ਰੁਖੀਆਂ ਰੂਹਾਨ ਜਮ੍ਹਾਂ ਹੈ ਰੂਹ ਦੀ ਤੂੰ ਤਾਂ ਰੁਖੀਆਂ ਰੂਹਾਂ ਨੂੰ ਵੀ ਤਾਜ਼ਗੀਆਂ ਦੇਣਾ ਹੈ ਰੁਖੀਆਂ ਰੂਹਾਂ ਨੂੰ ਵੀ ਸੁੱਕੀਆਂ ਰੂਹਾਂ ਨੂੰ ਵੀ ਪਾਲਦਾ ਹੈ ਜਿਨ੍ਹਾਂ ਵਿਚ ਲਚਕ ਨਾ ਹੋਵੇ ਲਚਕਦਾਰ ਲੱਕੜੀ ਨੂੰ ਦਰਖਤ ਗਜ਼ਾ ਦੇਈ ਜਾਂਦਾ ਹੈ ਜੜ੍ਹਾਂ ਗਜ਼ਾ ਦੇਈ ਜਾਂਦੀਆਂ ਨੇ ਹਰਿਆਵਲ ਰਹਿੰਦੀ ਹੈ ਤੇ ਉਹਦੇ ਵਿਚ ਲਚਕ ਰਹਿੰਦੀ ਹੈ ਪਰ ਇਕ ਲੱਕੜੀ ਸੁੱਕ ਜਾਂਦੀ ਹੈ ਉਹਦੇ ਚ ਜੀਵਨ ਨਹੀਂ ਹੁੰਦਾ ਸਮਝੋ ਕਿ ਮਰ ਗਈ ਅਕੜ ਗਈ ਇਹ ਵੀ ਸਾਧਾਰਨ ਤਕਣੀ ਨਾਲ ਵੇਖੀਏ ਤੇ ਕਮਾਲ ਦੀ ਗੱਲ ਹੈ ਇਹਦੇ ਚੋਂ ਬੜੀ ਰਾਸ ਦੀ ਗੱਲ ਨਿਕਲਦੀ ਹੈ ਜ਼ਿੰਦਾ ਆਦਮੀ ਕਦੀ ਨਹੀਂ ਆਕੜਦਾ ਉਹਦੇ ਚ ਲਚਕ ਰਹਿੰਦੀ ਹੈ ਐਨ ਇਸੇ ਤਰ੍ਹਾਂ ਜ਼ਿੰਦਾ ਦਿਮਾਗ ਲਚਕਦਾਰ ਹੁੰਦਾ ਹੈ ਮੋਇਆ ਦਿਮਾਗ ਆਕੜਿਆ ਹੋਇਆ ਹੁੰਦਾ ਜੋ ਬੰਦਾ ਆਕੜਦਾ ਹੈ ਹੋਮੇ ਵਿਚ ਆਕੜਿਆ ਹੋਇਆ ਉਹਨੂੰ ਮੁਰਦਾ ਸਮਝੋ ਕਿਉਂਕਿ ਜਿਉਂਦਾ ਤਾਂ ਕਦੀ ਆਕੜਦਾ ਨਹੀਂ ਮੁਰਦਾ ਹੀ ਆਕੜਦਾ ਹੈ ਪਰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਸੱਚੇ ਪਾਤਸ਼ਾਹ ਤੂੰ ਬੜਾ ਬੇਅੰਤ ਹੈ ਜੋ ਰੁੱਖੇ ਨੇ ਸੁੱਕੇ ਨੇ ਜਿਨ੍ਹਾਂ ਚ ਲਚਕ ਨਹੀਂ ਤੇ ਮੁਨਕਰ ਨੇ ਤੇ ਤੋਂ ਤੇਰੀ ਹੋਂਦ ਤੋਂ ਇਨਕਾਰੀ ਨੇ ਉਨ੍ਹਾਂ ਨੂੰ ਵੀ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਵੱਡ ਮੁੱਲੀਆਂ ਦਾਤਾਂ ਦੇ ਹੀ ਚਲਿਆ ਜਾਂਦਾ ਹੈ ਹਵਾ ਇਕ ਛਿੰਦ ਇਕ ਸਵਾਸ ਨਾ ਆਵੇ ਤੇ ਰਚਨਾ ਮੁਰਦਾ ਹੋ ਜਾਏ ਧੁੱਪ ਮੱਟੀ ਆਕਸੀਜਨ ਹੋਰ ਅਨੇਕਾਂ ਪਦਾਰਥ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਦਿੰਦਾ ਹੀ ਜਾਂਦਾ ਹੈ ਜੋ ਤੇਤੋਂ ਮੁਨਕਰ ਨੇ ਤੇਰੀਆਂ ਦਾਤਾਂ ਵੀ ਲਈ ਜਾਂਦੇ ਨੇ ਤੇਰੀਆਂ ਬਖਸ਼ਾਂ ਵੀ ਮਾਣੀ ਜਾਂਦੇ ਨੇ ਹੇ ਮੁਨੇ ਪਰਮੇਸ਼ਰ ਤੇਰੀਆਂ ਨਿਮਤਾਂ ਵੀ ਮਾਣੀ ਜਾਂਦੇ ਨੇ ਤੇਤੋਂ ਮੁਨਕਰ ਵੀ ਨੇ ਪਰ ਫਿਰ ਵੀ ਤੂੰ ਉਨ੍ਹਾਂ ਦੀ ਪਰਵਰਿਸ਼ ਕਰਦਾ ਜਾਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਰੋਖ ਰੂਹਾਨ ਕੀ ਰੋਜ਼ੀ ਨਾ ਟਾਰ ਤੋ ਇਸ ਸ਼ਬਦ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਲਿਆਣ ਰਾਗ ਦੇ ਇਸ ਸ਼ਬਦ ਅੰਦਰ ਫਰਮਾਉਂਦੇ ਨੇ ਕਿ ਮੈਨੂੰ ਤੇ ਉਹੀ ਵੱਡਾ ਦਾਤਾ ਦਿਸਿਆ ਹੈ ਮੈਂ ਹੁਣ ਨਿਸ਼ਚਾ ਕਰ ਲਿਆ ਹੈ ਕਿ ਦੂਜੇ ਪਾਸੋਂ ਮੰਗਿਆ ਪੂਰੀ ਨਹੀਂ ਪੈਂਦੀ ਤੇ ਨਾਲੇ ਕਿਸੇ ਦੇਵੀ ਦੇਵਤਾ ਹੂਰੋ ਮਲਾਇਕ ਫਰਿਸ਼ਤੇ ਕੋਲੋਂ ਮੰਗਾਂ ਤੇ ਉਹਨ ਤੇ ਮੰਗ ਕੇ ਹੀ ਦੇਣਾ ਹੈ ਮੰਗਤਿਆਂ ਕੋਲੋਂ ਮੈਂ ਕਿਉਂ ਮੰਗਾਂ ਮੇਰੇ ਗੁਰੂ ਨੇ ਮੈਨੂੰ ਸੋਝੀ ਪਵਾ ਦਿੱਤੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਮੈਨੂੰ ਸੋਝੀ ਮਿਲ ਗਈ ਹੈ ਕਿ ਪਰਮੇਸ਼ਰ ਹੀ ਵੱਡਾ ਦਾਤਾ ਹੈ ਤੇ ਜੇ ਉਹਨੂੰ ਮੰਗ ਲਈਏ ਤਾਂ ਫਿਰ ਇਧਰ ਉਧਰ ਮੁਖਦੰਤ ਰਸਨ ਕੱਸ ਜਾਏ ਇਧਰ ਉਧਰ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ ਹਾਜਤ ਨਹੀਂ ਰਹਿ ਜਾਂਦੀ ਉਹ ਸਭ ਹਾਜਤਾਂ ਰਵਾਹ ਕਰਨ ਵਾਲਾ ਮਾਲਕ ਹੈ ਤੇ ਮੈਂ ਹੁਣ ਇਸ ਨਿਸ਼ਚੇ ਤੇ ਪਹੁੰਚਾ ਹਾਂ ਕਿੱਥੋਂ ਮੰਗਾਂ ਹੋ ਕੌਣ ਹੈ ਇਸ ਦੇ ਮੁਕਾਬਲੇ ਦਾ ਦਾਤਾ ਸਾਚਾ ਸਾਹਿਬ ਹੈ ਤੇ ਵੱਡਾ ਦਾਤਾ ਹੈ ਉਸਦੇ ਭੰਡਾਰੇ ਅਖੁੱਟ ਨੇ ਮੋਹ ਦੂਜੀ ਨਾਹੀ ਠੌਰ ਜਿਸ ਤੇ ਹਮ ਜਾਵੇ ਦੁਨੀਆਂ ਵਿਚ ਅਸੀਂ ਵੇਖਦੇ ਹਾਂ ਕਿ ਇਕ ਮੰਗਤ ਜਦੋਂ ਘਰ ਆ ਜਾਏ ਸਦਾ ਦੇਵੇ ਜਾਂ ਕਿਸੇ ਦੁਕਾਨ ਤੇ ਕੋਈ ਪੈਸਾ ਮੰਗਣਾ ਆ ਜਾਏ ਕਈ ਵਾਰੀ ਵੇਖਣ ਚ ਆਉਂਦਾ ਹੈ ਮਾਲਕ ਮਕਾਨ ਜਾਂ ਮਾਲਕ ਦੁਕਾਨ ਕਹਿੰਦਾ ਹੈ ਮੁਆਫ਼ ਕਰੋ ਬਾਬਾ ਮੁਆਫ਼ ਕਰੋ ਬਾਬਾ ਉਹ ਅੱਗੇ ਤੁਰ ਜਾਂਦਾ ਹੈ ਸਾਰੇ ਬਾਜ਼ਾਰ ਚ ਗਿਆ ਮੁਆਫ਼ ਕਰੋ ਬਾਬਾ ਮੁਆਫ਼ ਕਰੋ ਬਾਬਾ ਹੀ ਹੁੰਦੀ ਗਈ ਕਾਸਾ ਤੇ ਕਚਕੋਲ ਖਾਲੀ ਲਿਆ ਖਾਲੀ ਰਿਹਾ ਕਿਸੇ ਪ੍ਰਵੀਨ ਪੁਰਸ਼ ਨੇ ਕਿਹਾ ਕਿ ਤੂੰ ਸਾਰੇ ਬਾਜ਼ਾਰ ਦੁਕਾਨਾਂ ਤੇ ਲੰਘਿਆ ਹੈ ਬੜੇ ਬੜੇ ਇੱਥੇ ਸਟੋਰ ਸਨ ਬੜੀਆਂ ਬੜੀਆਂ ਦੁਕਾਨਾਂ ਸਨ ਪੁਸ਼ਤ ਦਰ ਪੁਸ਼ਤ ਚੱਲਣ ਵਾਲੀਆਂ ਤੇ ਬੜੇ ਬੜੇ ਦਾਤੇ ਵੀ ਬੈਠੇ ਸਨ ਉੱਥੇ
پر تیرے کاسے اندر تے دمڑی بھی نہیں ہے، سکہ بھی نہیں ہے، گیا نہیں ہے تو؟ انہیں کہا جی گیا تا سا، پھر ہویا کی ہے؟ جدو میں دعا کیتی، جدو التجا کیتی، جدو خالی ٹھوٹا اگے کیتا، تے انہاں اگے کیا معاف کر بابا، معاف کر بابا۔ اسی طرح میں سارے گھراں دے اگیوں دی آیا، بیبیاں مائیاں نے خیر تا کوئی نہیں پایا، اگے جاؤ بابا جی اگے جاؤ، ادھر کہندے میں اگے تو اگے ٹردا گیا، انہاں دے معاف کرو بابا کہن نال ٹردا گیا، بازار مک گیا، گھر مک گئے، اس لیے ٹھوٹا کھا لیے۔ انہیں کہا سجنا جے اس طرح اگے تو اگے جاویں تائیں یو حال ہوندا ہے، پر جے تو کتے ٹک کے کسے ایک دے پرواسے اتے کتے یقین نال، واسک یقین نال، مستحکم ارادی نال بہ جاندا، تے مینوں یقین ہے تیرا ٹھوٹا سکھنا نہ رہندا۔ ہوندا وی ایویں ہے، کسے آکھیا معاف کرو بابا، کم کاج کر کے پھر آئے، پھر اوتھے کھلوتا، تینوں کیا سی جا اگے، پھر کم لگ گئے، تو پھر ایتھے کھلوتا ہے، گیا کیوں نہیں؟ وہ پکا منگتا ہے، تے نشتے والے آکھ لگا مینوں اگے کوئی انویٹیشن آیا ہے جی، کوئی مدعو کیتا ہے کسے نے، کسے نے منترن دیتا ہے، تے ایتھے اگے آ جا، تسی تا کہیں جاؤ اگے چل، اگے چل، معاف کر، میں تا ہن تیرا در مل لیا ہے، تیری دہلیز مل لی ہے۔ انت پھر او کچھ نہ کچھ دے کے ہی چھٹکارا کردا ہے۔ گرو رام داس جی کہندے نے کہ مینوں یہ نشچا ہو گیا ہے، مے دوجی نہیں ٹھور جس سے ہم جاویں جا بہیں گے۔ تو جب تک کوئی منگتا ٹھیٹ ہو کے نہیں منگتا، جب تک کوئی پورن نشچے نال ٹھیٹ ہو کے نہیں منگتا، ٹھیٹ کہندے نے توری جائے، کڈی جائے، موڑی جائے، پھر اوتھے ہی رہنا۔ جب تک کوئی ٹھیٹ ہو کے نہیں منگتا، ادو تک داتا کچھ نہیں دینا۔ شری گرو گوبند سنگھ مہاراج جی نے پرمیشور نو بھی ایسا ایک جگہ آخیا، ڈیٹ شبد القاب برتیا ہے، آڈیٹ دھرم، آڈیٹ دھرم ات ٹھیٹ کرم۔ واحگرو توں بھی اپنے ارادے دا بڑا پکا ہے، یہ مراد ہے ات پختہ، آڈیٹ دھرم ات ٹھیٹ کرم۔ جاپ صاحب کئی واری ارداساں کردے جاؤ، منگتے جاؤ، تے انہیں جو کرنا ہے وہ کرن کارن سمرتھ وہ کر دئی ہے۔ آڈیٹ دھرم ات ٹھیٹ کرم، جب تک کسی منگتے دے، وشواسی دے، ڈسائپل دے، موتکد دے، فدبی دے، وشواسی مرید دے، جگیاسو دا ات ٹھیٹ نشچا نہ ہو جائے پرمیشر اتے، کمپلیٹ سلنڈر نہ ہو جائے، آپا سمرپن نہ کر دے، ادو تک کئی بار یہ شکاں شکوکاں دا، شبہات دا ہی شک ہونا پیندا ہے، شکار ہونا پیندا ہے۔ اس لیے گرو صاحب جی اپنی تجربہ کار زندگی وچوں کہندے نے کہ پرمیشر دے در نو چھڈ کے جانا کتے نہیں چاہیدا، کیونکہ میں نشچا تار لیا ہے۔